ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫਐਮ ਬਠਿੰਡਾ। ਅੱਜ ਦਿਨ ਸ਼ਨੀਵਾਰ ਸ਼ਕ ਸੰਵਤ 1948 ਦੇ ਸਾਉਣ ਮਹੀਨੇ ਦੀ 2 ਤਾਰੀਖ ਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 25 ਤਾਰੀਖ ਹੈ। ਸਾਡੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 5:58 ਤੇ 28 ਸਕਿੰਟ ਦਾ। ਸਾਡੀ ਅੱਜ ਦੀ ਪ੍ਰਸਾਰਣ ਸਭਾ ਹੁਣ ਤੋਂ ਸ਼ੁਰੂ ਹੁੰਦੀ ਹੈ ਤੇ ਸਾਰੇ ਹੀ ਸਰੋਤਿਆਂ ਦਾ ਇਸ ਸਭਾ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ ਸਮਾਂ 5:59 ਦਾ। ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ ਇਸ ਵਕਤ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:10 ਤੇ 22 ਦਾ, ਤੇ ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਸਾਡੇ ਅੱਜ ਪ੍ਰਸਾਰਿਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ।

10 ਵਜੇ ਆਕਾਸ਼ਵਾਣੀ ਜਲੰਧਰ ਦੀ ਵਿਸ਼ੇਸ਼ ਪੇਸ਼ਕਸ਼ ਤੁਸੀਂ ਸੁਣੋਗੇ। 10:30 ਵਜੇ ਹੋਏਗਾ ਪੰਜਾਬੀ ਫਿਲਮ ਮਿਊਜ਼ਿਕ, 11 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 11:05 ਤੇ ਆਕਾਸ਼ਵਾਣੀ FM ਰੇਨਬੋ ਦਿੱਲੀ ਦਾ ਪ੍ਰਸਾਰਣ ਬਾਲੀਵੁੱਡ ਟ੍ਰੇਲਸ ਰਿਲੇ ਕੀਤਾ ਜਾਏਗਾ। 12 ਵਜੇ ਹਿੰਦੀ ਵਿੱਚ ਖਬਰਾਂ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਸੁਣੋਗੇ, ਤੇ 12:10 ਤੇ ਆਨੰਦ ਮਾਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ, ਤੇ ਦੁਪਹਿਰ ਦੀ ਸਭਾ ਤੁਹਾਡੇ ਲਈ ਲੈ ਕੇ ਆਣਗੇ ਸੀਮਾ ਕਟਾਰੀਆ।

ਸਾਢੇ 12 ਲਈ ਭੈਣਾਂ ਲਈ ਪ੍ਰੋਗਰਾਮ ਹੋਏਗਾ ਘਰ ਪਰਿਵਾਰ, ਸਿਲਸਿਲਾ ਹੋਏਗਾ ਦਿਲ ਦੀਆਂ ਗੱਲਾਂ, ਜਿਹੜਾ ਕਿ ਲਾਈਵ ਫੋਨ ਇਨ ਹੋਏਗਾ 1:10 ਤੇ ਪ੍ਰਾਦੇਸ਼ਿਕ ਖਬਰਾਂ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਤੇ ਪ੍ਰੋਗਰਾਮ ਹੋਏਗਾ ਟੈਲੀਫੋਨ ਮਿਲਾਓ ਜੀ। 2 ਅੰਗਰੇਜ਼ੀ ਵਿੱਚ ਖਬਰਾਂ, 2:15 ਤੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਸੁਣੋਗੇ। 2:30 ਲੈ ਕੇ ਆਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ। 3 ਤੋਂ ਲੈ ਕੇ 5 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 5 ਕਿਸਾਨ ਵੀਰਾਂ ਲਈ ਪ੍ਰੋਗਰਾਮ ਹੋਏਗਾ ਕਿਸਾਨ ਵਾਣੀ। ਅੱਜ ਦਾ ਵਿਸ਼ਾ ਹੋਏਗਾ ਮੱਛੀ ਪਾਲਕ ਕਿਸਾਨਾਂ ਲਈ ਕੇਂਦਰੀ ਯੋਜਨਾਵਾਂ। ਮੁਲਾਕਾਤੀ ਹੋਣਗੇ ਮਨਦੀਪ ਕੌਰ ਤੇ ਨਾਲ ਹੀ ਮੌਸਮ ਬਾਰੇ ਜਾਣਕਾਰੀ ਵੀ ਤੁਹਾਨੂੰ ਦਿੱਤੀ ਜਾਏਗੀ। 5:30 ਪ੍ਰੋਗਰਾਮ ਗੱਲਾਂ ਚੋਂ ਗੱਲ ਤਹਿਤ ਵਿਸ਼ੇਸ਼ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਤੁਸੀਂ ਸੁਣੋਗੇ ਅਰਦਾਸ ਦਰਸ਼ਨ ਰੂਪ ਅਭਿਆਸ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ। 6:20 ਤੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੁਣੋਗੇ ਤੇ 6:30 ਯੁਵਾ ਸਾਥੀਆਂ ਲਈ ਪ੍ਰੋਗਰਾਮ ਲੈ ਕੇ ਆਵਾਂਗੇ ਯੁਵ ਵਾਣੀ, ਜਿਸ ਤਹਿਤ ਅੱਜ ਦਾ ਸਿਲਸਿਲਾ ਹੋਏਗਾ ਮੇਰੀਆਂ ਗੱਲਾਂ ਮੇਰੇ ਗੀਤ। ਹੋਸਟ ਹੋਣਗੇ ਨਿਸ਼ਾਂਤ ਕੁਮਾਰ। 7 ਆਨੰਦ ਮਾਣੋਗੇ ਪ੍ਰੋਗਰਾਮ ਸ਼ਾਮ ਸੁਹਾਣੀ ਦਾ। 7:30 ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇਅ ਹੋਣਗੀਆਂ ਤੇ 7:40 ਤੇ ਪ੍ਰੋਗਰਾਮ ਸ਼ਾਮ ਸੁਹਾਣੀ ਜਾਰੀ ਰਹੇਗਾ।

ਜੀ ਸਰੋਤਿਓ, ਹੁਣ ਵੇਲਾ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ, ਅਤੇ ਸ਼ਬਦ ਸਰਵਣ ਕਰਦੇ ਹਾਂ ਭਾਈ ਇੰਦਰਜੀਤ ਸਿੰਘ ਜੀ ਦੀ ਆਵਾਜ਼ ਵਿੱਚ।

0: ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ ਇਸ ਵਕਤ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ।
1: ਆਓ ਹੁਣ ਸਰਵਣ ਕਰਦੇ ਹਾਂ ਭਾਈ ਸਤਿੰਦਰ ਵੀਰ ਸਿੰਘ ਜੀ ਦੀ ਆਵਾਜ਼ ਵਿੱਚ ਗਾਇਨ ਕੀਤਾ ਇਹ ਸ਼ਬਦ।

ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਸਮਾਂ ਹੋ ਰਿਹਾ ਜੀ ਠੀਕ 6:38 ਅਤੇ ਹੁਣ ਸਰਵਣ ਕਰਦੇ ਹਾਂ ਇੱਕ ਸਾਈਂ ਭਜਨ।

ਤੁਸੀਂ ਸਰਵਣ ਕਰ ਰਹੇ ਸੀ ਇੱਕ ਧਾਰਮਿਕ ਗੀਤ ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ। ਆਓ ਹੁਣ ਲਖਬੀਰ ਲੱਖਾ ਦੀ ਆਵਾਜ਼ ਵਿੱਚ ਸਰਵਣ ਕਰਦੇ ਹਾਂ ਅਗਲੀ ਭਗਤੀ ਰਚਨਾ।

ਕਬੀਰ ਜੀ ਦੇ ਦੋਹਿਆਂ ਨਾਲ ਹੀ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ 'ਤੇ ਤੁਸੀਂ ਸਰਵਣ ਕੀਤਾ ਪ੍ਰੋਗਰਾਮ ਅੰਮ੍ਰਿਤ ਵੇਲਾ, ਅਤੇ ਇਸ ਵੇਲੇ ਸਟੂਡੀਓ ਦੀ ਘੜੀ ਸਮਾਂ ਦੱਸ ਰਹੀ ਹੈ 7:19 ਦਾ, ਅਤੇ ਹੁਣ ਵੇਲਾ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ।

ਦੋਸਤੋ, ਲੋਕਾਂ ਦਾ ਵਰਤਾਵਾ ਸਾਡੀ ਕਿਸਮਤ ਨਹੀਂ ਵਿਗਾੜ ਸਕਦਾ, ਹੈ ਨਾ। ਲੋਕਾਂ ਦਾ ਵਰਤਾਵਾ ਜਿਹੜਾ ਉਹ ਸਾਡੀ ਕਿਸਮਤ ਨਹੀਂ ਵਿਗਾੜ ਸਕਦਾ, ਕਿਉਂਕਿ ਜਿਹੜਾ ਉਹਨਾਂ ਦਾ ਵਰਤਾਵਾ ਹੈ ਉਹਨਾਂ ਦੇ ਕਰਮ ਬਣਾਉਂਦਾ ਅਤੇ ਉਹਨਾਂ ਦੇ ਕਰਮਾਂ ਤੋਂ ਉਹਨਾਂ ਦੇ ਭਾਗ ਬਣਦੇ ਆ। ਅਤੇ ਇਸੇ ਤਰ੍ਹਾਂ ਜਿਹੜੇ ਕਰਮ ਸਾਡੇ ਹੁੰਦੇ ਆ ਉਹਦੇ ਨਾਲ ਸਾਡੀ ਕਿਸਮਤ ਬਣਦੀ ਹੈ, ਸਾਡੇ ਭਾਗ ਬਣਦੇ ਨੇ। ਅਤੇ ਫਿਰ ਤੁਸੀਂ ਵਰਤਾਵਾ ਲੋਕਾਂ ਨਾਲ ਚੰਗਾ ਰੱਖੋ। ਲੋਕ ਤੁਹਾਡੇ ਨਾਲ ਕਿੱਦਾਂ ਦਾ ਵਰਤਾਵਾ ਕਰ ਰਹੇ ਨੇ ਇਸ ਦੀ ਪਰਵਾਹ ਬਿਲਕੁਲ ਵੀ ਨਾ ਕਰੋ।

ਜੀ ਸਜਰੀ ਸਵੇਰ ਦੇ ਵਿੱਚ ਅੱਜ ਕੱਲ ਅਸੀਂ ਤੁਹਾਡੇ ਨਾਲ ਬਹੁਤ ਸਾਰਾ ਕੁਝ ਸਾਂਝਾ ਕਰਦੇ ਹਾਂ ਤੇ ਸਾਂਝਾ ਕਰਦੇ ਹਾਂ ਜੀ। ਅੱਜ ਜਿਵੇਂ 25 ਅਪ੍ਰੈਲ, ਮਾਫ ਕਰਨਾ ਜੀ, 25 ਜੁਲਾਈ ਹੈ, ਤੇ 25 ਜੁਲਾਈ ਨੂੰ ਕੀ ਹੋਇਆ ਸੀ ਇਤਿਹਾਸ ਦੇ ਪੰਨਿਆਂ ਵਿੱਚ, ਉਹ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ। ਸਨ 1978 ਦੇ ਵਿੱਚ ਅੱਜ ਦੇ ਹੀ ਦਿਨ ਯਾਨੀ ਕਿ 25 ਜੁਲਾਈ ਨੂੰ ਕੀ ਹੋਇਆ ਸੀ, ਬ੍ਰਿਟੇਨ ਦੇ ਵਿੱਚ ਪਹਿਲੇ ਟੈਸਟ ਟਿਊਬ ਬੇਬੀ ਦਾ ਜਨਮ ਹੋਇਆ ਸੀ। ਨਾਲ ਹੀ ਜੇ ਗੱਲ ਕਰੀਏ ਸਨ 2001 ਦੀ, ਤੇ ਸਨ 2001 ਦੇ ਵਿੱਚ ਅੱਜ ਦੇ ਹੀ ਦਿਨ ਕੰਜ਼ਰਵੇਟਿਵ ਮੁਸਲਿਮ ਨੇਤਾ ਹਮਜ਼ਾ ਹਜ਼ ਇੰਡੋਨੇਸ਼ੀਆ ਦੇ ਨਵੇਂ ਉਪ ਰਾਸ਼ਟਰਪਤੀ ਬਣੇ ਸਨ। ਤੇ ਥੋੜਾ ਜਿਹਾ ਅੱਗੇ ਆ ਜਾਈਏ ਯਾਨੀ ਕਿ 2007 ਦੇ ਵਿੱਚ ਅੱਜ ਦੇ ਦਿਨ ਕੀ ਹੋਇਆ ਸੀ। 2007 ਨੂੰ ਅੱਜ ਦਾ ਦਿਨ ਸਾਡੇ ਲਈ ਸੀ ਜੀ ਖਾਸ, ਕਿਉਂਕਿ ਪ੍ਰਤਿਭਾ ਪਾਟਿਲ ਜੀ ਹੈ ਨਾ, ਤੁਸੀਂ ਜਾਣੂ ਹੀ ਹੋਵੋਗੇ ਪ੍ਰਤਿਭਾ ਪਾਟਿਲ ਜੀ ਦੇ ਨਾਂ ਤੋਂ, ਉਹ ਭਾਰਤ ਦੇ 12ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਉਹਨਾਂ ਨੇ ਸ਼ਪਥ ਲਿੱਤੀ ਸੀ ਤੇ ਪਹਿਲੀ ਵਾਰ ਇੱਕ ਮਹਿਲਾ ਰਾਸ਼ਟਰਪਤੀ ਬਣੀ ਸੀ ਜੀ ਸਾਡੀ। ਕੌਣ ਜੀ? ਪ੍ਰਤਿਭਾ ਪਾਟਿਲ ਜੀ।

ਸੀ ਜੀ ਇਤਿਹਾਸ ਦੀ ਗੱਲ ਤੇ ਨਾਲ ਹੀ ਗੱਲ ਕਰੀਏ ਕੀ ਹੈ ਜੀ ਖਾਸ ਅੱਜ ਦੇ ਦਿਨ ਤੇ ਅੱਜ ਦੇ ਦਿਨ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਜਿਹੜਾ ਕਿ 1978 ਦੇ ਵਿੱਚ ਹੋਇਆ ਸੀ ਉਹੀ ਉਸ ਦੇ ਕਰਕੇ ਹੀ ਵਿਸ਼ਵ IVF ਦਿਵਸ 25 ਜੁਲਾਈ ਨੂੰ ਮਨਾਇਆ ਜਾਂਦਾ ਹੈ ਕਿਉਂਕਿ 25 ਜੁਲਾਈ 1978 ਨੂੰ ਪਹਿਲੀ ਵਾਰ ਟੈਸਟ ਟਿਊਬ ਬੇਬੀ ਦਾ ਜਨਮ ਹੋਇਆ ਸੀ।

ਤੇ ਨਾਲ ਹੀ ਜੀ 25 ਜੁਲਾਈ ਨੂੰ ਵਿਸ਼ਵ ਡੁੱਬਣ ਤੋਂ ਬਚਾਵ ਦਿਵਸ, ਯਾਨੀ ਕਿ ਜੇ ਕੋਈ ਪਾਣੀ ਵਿੱਚ ਡੁੱਬ ਜਾਂਦਾ ਤਾਂ ਉਹਨੂੰ ਬਚਾਉਣ ਵਾਸਤੇ ਜੋ ਅਸੀਂ ਤਿਆਰੀ ਕਰਦੇ ਹਾਂ ਉਸ ਵਾਸਤੇ ਲੋਕਾਂ ਨੂੰ ਸਿੱਖਿਆ ਦੇਣ ਵਾਸਤੇ ਅੱਜ ਦਾ ਦਿਨ ਵਿਸ਼ਵ ਡੁੱਬਣ ਤੋਂ ਬਚਾਵ ਦਿਵਸ ਦੇ ਨਾਂ ਤੋਂ ਜਾਣਿਆ ਜਾਂਦਾ ਹੈ।

0: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
1: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
0: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
2: जिंदगी के हर कोने को तराशने की जरूरत नहीं, कुछ किनारों को उनके खुरदरेपन के साथ ही रहने दीजिए, यही उनकी खूबसूरती है। जी दोस्तों, मैं हाँ दीपा छाबड़ा, थोड़े नाल प्रोग्राम चल रहा है सजरी सवेर, समा 7:13 का हो चुके है। तो जिवें कि थोड़े नाल प्रोमिस किया सी कि कुछ खास खास अखबारी सुर्खियां थोड़े नाल करांगे सांझियां। ਅਤੇ ਮੇਰੇ ਕੋਲ ਜਿਹੜੀਆਂ ਖਾਸ ਖਾਸ ਖਬਰਾਂ ਨੇ ਉਹ ਨੇ ਜੀ, ਸਭ ਤੋਂ ਪਹਿਲਾਂ ਜੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਅਸਤੀਫਾ। ਅਤੇ ਕੇਂਦਰੀ ਮੰਤਰੀ ਮੰਡਲ ਤੋਂ ਦਿੱਤਾ ਅਸਤੀਫਾ ਰਾਸ਼ਟਰਪਤੀ ਜੀ ਨੇ ਵੀ ਕੀਤਾ ਹੈ ਜੀ ਮਨਜ਼ੂਰ। ਅਤੇ ਇਸ ਤੋਂ ਇਲਾਵਾ ਹੋਰ ਇੱਕ ਖਬਰ ਲੱਗੀ ਹੈ ਜੀ, ਇੱਟਾਂ ਦੇ ਭਾਅ ਵਧਣ ਨਾਲ ਪੇਂਡੂ ਵਿਕਾਸ ਕਾਰਜ ਰੁਕੇ, ਰੰਗਲਾ ਪੰਜਾਬ ਦੇ ਫੰਡ ਖਰਚਣ 'ਚ ਖੜੋਤ, ਗ੍ਰਾਮ ਪੰਚਾਇਤਾਂ ਅਤੇ ਭੱਠਾ ਮਾਲਕਾਂ ਦੀਆਂ ਮੀਟਿੰਗਾਂ ਜਾਰੀ। ਇਸ ਤੋਂ ਇਲਾਵਾ ਜਿਹੜੇ ਸਾਹਿਤ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਵਾਸਤੇ ਇੱਕ ਖਾਸ ਸੁਰਖੀ ਹੈ ਜੀ, SY ਕੁਰੇਸ਼ੀ ਦੀ ਨਵੀਂ ਕਿਤਾਬ ਇੰਡੀਆ ਐਂਡ ਆਈ ਰਿਲੀਜ਼। ਅਤੇ ਇਸ ਦੇ ਵਿੱਚ ਸਾਬਕਾ ਮੁੱਖ ਚੋਣ ਕਮਿਸ਼ਨਰ ਨੇ RSS ਮੁਖੀ ਮੋਹਨ ਭਾਗਵਤ ਨਾਲ ਮੁਲਾਕਾਤ ਦਾ ਵੀ ਜ਼ਿਕਰ ਕੀਤਾ। ਅਤੇ ਇੱਕ ਸੁਰਖੀ ਜਿਹੜੀ ਅੱਜ ਕੱਲ੍ਹ ਸਾਰੇ ਸੋਸ਼ਲ ਮੀਡੀਆ 'ਤੇ ਵੀ ਛਾਈ ਹੋਈ ਹੈ ਅਤੇ ਅਖਬਾਰਾਂ ਦੇ ਵਿੱਚ ਵੀ, ਨੀਟ ਪੇਪਰ ਲੀਕ ਬਾਰੇ NTA ਵੱਲੋਂ 47 ਅਧਿਕਾਰੀ ਇਸ ਦੇ ਵਿੱਚ ਬਰਖਾਸਤ ਕਰ ਦਿੱਤੇ ਗਏ ਨੇ। ਅਧਿਕਾਰੀਆਂ ਖਿਲਾਫ਼ ਕਾਨੂੰਨੀ ਅਤੇ ਅਪਰਾਧਿਕ ਕਾਰਵਾਈ ਕਰਨ ਦੀ ਕੀਤੀ ਜਾ ਰਹੀ ਤਿਆਰੀ।

ਤੇ ਐਸੇ ਹੀ ਤਰ੍ਹਾਂ ਦੀ ਇੱਕ ਹੋਰ ਸੁਰਖੀ, ਮਾਨਸੂਨ ਸੈਸ਼ਨ ਦਾ ਪਹਿਲਾ ਹਫ਼ਤਾ ਹੰਗਾਮੇ ਦੀ ਭੇਂਟ ਚੜਿਆ। ਪੇਪਰ ਲੀਕ ਤੇ ਵਿਦਿਆਰਥੀਆਂ ਉੱਪਰ ਲਾਠੀਚਾਰਜ ਦੇ ਮੁੱਦੇ ਤੇ ਠੱਪ ਰਹੀ ਸੰਸਦ ਦੀ ਕਾਰਵਾਈ। ਤੇ ਨਾਲ ਹੀ ਜਾਣਕਾਰੀ ਦੇ ਦਈਏ ਤੁਹਾਨੂੰ ਪੰਜਾਬ ਦੇ ਮਾਨਸੂਨ ਦੀ। 30 ਜੁਲਾਈ ਤੱਕ 5 ਦਿਨ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ। 28 ਤੇ 29 ਜੁਲਾਈ ਨੂੰ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਹੈ। ਗੁਰਦਾਸਪੁਰ ਰਿਹਾ ਸਭ ਤੋਂ ਵੱਧ ਮੀਂਹ ਵਾਲਾ ਜ਼ਿਲ੍ਹਾ।

ਤੇ ਖਾਸ ਖਾਸ ਸੁਰਖੀਆਂ ਤੁਹਾਡੇ ਨਾਲ ਕਰ ਲਈਆਂ ਜੀ ਸਾਂਝੀਆਂ, ਤੇ ਤੁਸੀਂ ਸੋਚੋਗੇ ਕਿ ਅੱਜ ਤਾਂ ਮਾਰਨਿੰਗ ਕੁਇਜ਼ ਹੈ, ਦੀਪਾ ਲੇਟ ਨਹੀਂ ਕਰੀ ਜਾਂਦੀ। ਜੀ ਮਾਰਨਿੰਗ ਕੁਇਜ਼ ਬਿਲਕੁਲ ਹੈ, ਪਰ ਜਾਣਕਾਰੀ ਤੁਹਾਡੀ ਵਧਾਣੀ ਵੀ ਜ਼ਰੂਰੀ ਹੈ ਤਾਂ ਕਿ ਤੁਸੀਂ ਫਿਰ ਮਾਰਨਿੰਗ ਕੁਇਜ਼ ਦੇ ਵਿੱਚ ਸਾਡੇ ਸਵਾਲਾਂ ਦੇ ਸਹੀ ਜਵਾਬ ਦੇ ਸਕੋ। ਜੇ ਤੁਸੀਂ ਸਾਡੇ ਪ੍ਰੋਗਰਾਮ ਬੜੇ ਧਿਆਨ ਨਾਲ ਸੁਣਦੇ ਹੋ ਤਾਂ ਦੋਸਤੋ ਫਿਰ ਤੁਸੀਂ ਸਾਰੇ ਹੀ ਜੇਤੂ ਬਣ ਸਕਦੇ ਹੋ ਸਾਡੇ ਮਾਰਨਿੰਗ ਕੁਇਜ਼ ਦੇ। ਤੇ ਨੰਬਰ ਤੁਹਾਨੂੰ ਸਾਰਿਆਂ ਨੂੰ ਯਾਦ ਹੈ, 0164-2640-331। ਤੁਸੀਂ ਡਾਇਲ ਕਰਨਾ, ਸ਼ਾਮਿਲ ਹੋਣਾ ਮਾਰਨਿੰਗ ਕੁਇਜ਼ ਦੇ ਵਿੱਚ, ਮੇਰੇ ਦੋ ਸਵਾਲਾਂ ਦਾ ਤੁਸੀਂ ਜਵਾਬ ਦੇਣਾ ਤੇ ਬਣ ਜਾਣਾ ਜੀ ਵਿਨਰ। ਤੇ ਜਦੋਂ ਤੱਕ ਤੁਸੀਂ ਤਿਆਰੀ ਕਰਦੇ ਹੋ ਫੋਨ ਮਿਲਾਉਣ ਦੀ, ਉਦੋਂ ਤੱਕ ਮੈਂ ਤੁਹਾਨੂੰ ਸੁਣਾ ਦਿੰਦੀ ਹਾਂ ਇੱਕ ਖੂਬਸੂਰਤ ਜਿਹਾ ਗੀਤ।

0: ਕੀ ਕਰਦੇ ਹੋ?
1: ਅਖਬਾਰ ਪੜ੍ਹ ਲੈਂਦੇ ਹੁੰਦੇ ਜੀ।
0: ਤੇ ਹੁਣੇ ਤੁਸੀਂ ਡਰੇ ਪਏ ਹੋ?
1: ਨਹੀਂ ਨਹੀਂ
0: ਥੋੜਾ ਜਿਹਾ ਆਵਾਜ਼ ਤੋਂ ਮੈਨੂੰ ਲੱਗਿਆ, ਬਿਲਕੁਲ ਬਿਲਕੁਲ ਵੀ ਘਬਰਾਉਣਾ ਨਹੀਂ ਆਪਾਂ, ਠੀਕ ਹੈ?
1: ਓਕੇ।
0: ਹਾਂ, ਤੇ ਇਹ ਸਿਰਫ ਇੱਥੇ ਦੇ ਕੁਇਜ਼ ਵਾਸਤੇ ਨਹੀਂ, ਮੈਂ ਤੁਹਾਨੂੰ ਕਹਿ ਰਹੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਦੇ ਕਿਤੇ ਜਾਓਗੇ ਨਾ, ਕੋਈ ਤੁਹਾਡੇ ਤੋਂ ਸਵਾਲ ਪੁੱਛੇ ਤਾਂ ਐ ਬਿੰਦਾਸ ਹੋ ਕੇ ਜਵਾਬ ਦੇਣਾ, ਖੁਸ਼ ਹੋ ਗਏ, ਹੈ ਨਾ? ਅਗਲੇ ਨੂੰ ਲੱਗੇ ਵੀ ਕੁੜੀ ਨੂੰ ਸਾਰੇ ਸਵਾਲ ਆਉਂਦੇ।
1: ਠੀਕ ਹੈ।
0: ਠੀਕ ਹੈ, ਤੇ ਤੁਹਾਡੇ ਤੋਂ ਫਿਰ ਤੁਹਾਨੂੰ ਪਤਾ ਹੀ ਹੈ ਨਾ, ਮੈਂ ਤੁਹਾਡੇ ਤੋਂ ਦੋ ਸਵਾਲ ਪੁੱਛੂਗੀ, ਜੇ ਦੋ ਸਵਾਲ ਤੁਸੀਂ ਸਹੀ ਜਵਾਬ ਦੇ ਦਿੱਤੇ ਫਿਰ ਤੁਸੀਂ ਬਣ ਜਾਓਗੇ ਵਿਨਰ।
1: ਹਾਂਜੀ ਮੈਮ।
0: ਠੀਕ ਹੈ, ਤੇ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਪੁੱਛਣ ਲੱਗੀ ਹਾਂ, ਕਿਹੜਾ ਫਰੂਟ ਖਾਂਦੇ ਹੋ? ਹੁਣ ਇਹ ਮੇਰਾ ਸਵਾਲ ਨਹੀਂ, ਵੈਸੇ ਦੱਸੋ ਕਿਹੜਾ ਫਰੂਟ ਤੁਹਾਨੂੰ ਪਸੰਦ ਹੈ?
1: ਗਾਵਾ ਜੀ।
0: ਗਾਵਾ ਪੰਜਾਬੀ ਚ ਕੀ ਕਹਿੰਦੇ?
1: ਅਮਰੂਦ ਜੀ।
0: ਅਮਰੂਦ। ਪਰ ਜ਼ਿਆਦਾਤਰ ਲੋਕਾਂ ਨੂੰ ਨਾ ਅੰਬ ਪਸੰਦ ਹੁੰਦੇ ਆ, ਹੈ ਨਾ?
1: ਹਾਂਜੀ।
0: ਹੈ ਨਾ, ਤੇ ਮੈਨੂੰ ਇਹ ਦੱਸੋ ਕਿ ਨੈਸ਼ਨਲ ਮੈਂਗੋ ਡੇ ਆਪਾਂ ਕਦੋਂ ਮਨਾਉਂਦੇ ਆ?
1: ਨੈਸ਼ਨਲ ਮੈਂਗੋ ਡੇ ਨਹੀਂ ਪਤਾ ਜੀ।
0: ਓਹੋ, ਕਿਉਂਕਿ ਤੁਸੀਂ ਅਮਰੂਦ ਖਾਂਦੇ ਹੋ ਨਾ, ਫਿਰ ਤੁਹਾਨੂੰ ਪਤਾ ਨਹੀਂ ਵੀ ਅੰਬ, ਹੈ ਨਾ, ਅੰਬ ਦਾ ਦਿਨ ਕਿਹੜੇ ਦਿਨ ਮਨਾਇਆ ਜਾਂਦਾ। ਠੀਕ ਹੈ, ਤੇ ਤੁਸੀਂ ਜਿਹੜਾ ਮੇਰਾ ਜਵਾਬ ਹੈ ਉਹ ਰੇਡੀਓ ਤੋਂ ਸੁਣਿਓ ਬੇਟਾ, ਤੁਸੀਂ ਫੋਨ ਮਿਲਾਇਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਮੈਮ।
0: ਲਓ ਜੀ ਦੋਸਤੋ, ਸਾਡੇ ਪਹਿਲੇ ਕਾਲਰ ਸੀਗੇ, ਉਹਨਾਂ ਨੂੰ ਅਮਰੂਦ ਖਾਣਾ ਪਸੰਦ ਸੀ, ਇਸ ਕਰਕੇ ਸ਼ਾਇਦ ਉਹਨਾਂ ਨੂੰ ਸਾਡੇ ਸਵਾਲ ਦਾ ਜਵਾਬ ਨਹੀਂ ਪਤਾ ਸੀ, ਪਰ ਕੋਈ ਗੱਲ ਨਹੀਂ, ਹੋ ਜਾਂਦਾ ਜੀ। ਉਹਨਾਂ ਨੇ ਹਿੰਮਤ ਕੀਤੀ, ਸਾਨੂੰ ਫੋਨ ਮਿਲਾਇਆ, ਇਸ ਵਾਸਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ, ਨੈਸ਼ਨਲ ਮੈਂਗੋ ਡੇ ਆਪਾਂ ਮਨਾਉਂਦੇ ਹਾਂ ਜੀ 22 ਜੁਲਾਈ ਨੂੰ।

0: ਤੇ ਲੋ ਜੀ ਟ੍ਰਿੰਗ ਟ੍ਰਿੰਗ ਹੋ ਹੀ ਚੁੱਕੀ ਹੈ ਤੇ ਫਟਾਫਟ ਲੈ ਲੈਂਦੇ ਹਾਂ ਸਾਡੇ ਪਹਿਲੇ ਕਾਲਰ ਨੂੰ। ਥੋੜ੍ਹਾ ਜਿਹਾ ਅਸੀਂ ਲੇਟ ਹਾਂ ਪਰ ਕੋਈ ਗੱਲ ਨਹੀਂ, ਦੇਰ ਆਏ ਦਰੁਸਤ ਆਏ ਤੇ ਦੇਖਦੇ ਹਾਂ ਜੀ ਕੌਣ ਨੇ ਜੀ ਲਾਈਨ ਤੇ। ਹੈਲੋ ਹੈਲੋ
1: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ।
1: ਗੁੱਡ ਮਾਰਨਿੰਗ ਮੈਮ, ਸਤਿ ਸ਼੍ਰੀ ਅਕਾਲ ਜੀ।
0: ਵੈਰੀ ਗੁੱਡ ਮਾਰਨਿੰਗ, ਕੌਣ ਬੋਲ ਰਹੇ ਹੋ?
1: ਮੈਮ ਨੀਲਮ, ਪਿੰਡ ਕੋਟਸੱਤਾ ਤੋਂ ਜੀ।
0: ਨੀਲਮ ਬੋਲ ਰਹੇ ਹੋ, ਨੀਲਮ ਕੀ ਕਰਦੇ ਹੋ?
1: ਮੈਮ ਮੈਂ ਸਟੂਡੈਂਟ ਹਾਂ ਕਲਾਸ 12th ਦੀ।
0: ਵੈਰੀ ਗੁੱਡ, ਤੇ ਕੀ ਸਬਜੈਕਟ ਲੈਤੇ ਵੇ?
1: ਇੰਟਰ ਆਰਟਸ ਜੀ।
0: ਓਕੇ, ਤੇ ਰੇਡੀਓ ਸੁਣਦੇ ਰਹਿੰਦੇ ਹੋ?
1: ਹਾਂਜੀ ਮੈਮ।
0: ਰੇਡੀਓ ਸੁਣਦੇ ਰਹਿੰਦੇ ਹੋ ਤੇ ਆਪਣੀ ਜਾਣਕਾਰੀ ਚ ਵਾਧਾ ਕਰਨ ਵਾਸਤੇ ਹੋਰ

0: ਜੀ ਸਰੋਤਿਓ, ਤੁਹਾਨੂੰ ਤਾਂ ਅਸੀਂ ਆਪਣਾ ਬਣਾਇਆ ਹੋਇਆ ਹੈ ਨਾ। ਫਿਲਹਾਲ ਪ੍ਰੋਗਰਾਮ ਚੱਲ ਰਿਹਾ ਜੀ ਸੱਜਰੀ ਸਵੇਰ, ਸਮਾਂ 7:27 ਦਾ ਸਿਲਸਿਲਾ ਮਾਰਨਿੰਗ ਕੁਇਜ਼ ਤੇ ਇੱਕ ਸਰੋਤਾ ਸਾਡੇ ਨਾਲ।
1: ਹੈਲੋ
2: ਹੈਲੋ
1: ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਮੈਮ।
1: ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਕੌਣ ਬੋਲ ਰਹੇ ਹੋ
2: ਜੀ? ਰਾਮਧਾਰੀ ਗੱਲ, ਹਿਸਾਰ, ਹਰਿਆਣਾ ਤੋਂ।
1: ਜੀ ਜੀ, ਬਹੁਤ ਬਹੁਤ ਸਵਾਗਤ ਹੈ ਆਪਕਾ।
2: ਧੰਨਵਾਦ।
1: ਤੋ ਆਪਕੋ ਤੋ ਸਭੀ ਸਵਾਲ ਆਤੇ ਹੋਤੇ ਹੈ ਨਾ?
2: ਨਹੀਂ, ਐਸਾ ਤਾਂ ਨਹੀਂ ਹੈ ਮੈਮ।
1: ਕੀ ਬਾਤ ਹੈ,
2: ਸਿਖਾਣੇ ਦਾ ਇਹ ਮਨ ਚਾਹੀਦਾ।
1: ਬਿਲਕੁਲ ਐਸਾ, ਆਪਕਾ ਜੋ ਮਾਨਨਾ ਹੈ ਨਾ, ਵਹੀ ਆਪਕੋ ਵਿਨਰ ਬਣਾ ਦੇਤਾ ਹੈ ਨਾ। ਕਿ ਹਮੇ ਨੌਲੇਜ ਕੇ ਲੀਏ ਹਮੇਸ਼ਾ ਹੈ ਨਾ, ਕੁਛ ਨਾ ਕੁਛ ਖਾਲੀ ਰਹਤਾ ਹੈ ਹਮਾਰੇ ਮੇ, ਹਮੇਸ਼ਾ ਨੌਲੇਜ ਆਗੇ ਆਗੇ ਗ੍ਰੈਬ ਕਰਨੀ ਚਾਹੀਏ, ਹੈ ਨਾ।
2: ਮੈਂ ਨੋਟ ਕਰਦਾ ਰਹਿੰਦਾ, ਜੋ ਵੀ
1: ਨੋਟ ਕਰਦੇ ਰਹਿੰਦੇ ਹੋ, ਬਹੁਤ ਵਧੀਆ। ਤੇ ਤੁਸੀਂ ਜਿਹੜੀ ਇਹ ਮਿੱਠੀ ਮਿੱਠੀ ਜੀ ਪੰਜਾਬੀ ਬੋਲਦੇ ਹੋ ਨਾ, ਇਹ ਵੀ ਬਹੁਤ ਵਧੀਆ ਲੱਗਦੀ ਹੈ।
2: ਮੈਮ, ਮੈਨੂੰ ਵੀ ਬੜਾ ਚੰਗਾ ਲੱਗਦਾ ਹੈ ਪੰਜਾਬੀ ਚ ਗੱਲ ਕਰਨਾ, ਮੈਨੂੰ ਔਖੀ ਲੱਗਦੀ ਸੀ।
1: ਜੀ ਜੀ ਜੀ, ਬਹੁਤ ਵਧੀਆ। ਤੇ ਤੁਹਾਨੂੰ ਤਾਂ ਹੈ ਨਾ ਸਿਲਸਿਲਾ ਪਤਾ ਹੈ ਸਾਡਾ, ਅਸੀਂ ਦੋ ਸਵਾਲ ਤੁਹਾਨੂੰ ਪੁੱਛਾਂਗੇ, ਠੀਕ ਹੈ
2: ਜੀ ਜੀ ਜੀ
1: ਜੀ? ਤੇ ਤੁਸੀਂ ਮੈਨੂੰ ਸਭ ਤੋਂ ਪਹਿਲਾਂ ਦੱਸ ਦੇਣਾ ਕਿ 1 ਜੁਲਾਈ ਨੂੰ ਅਸੀਂ ਕਿਹੜੇ ਦੋ ਖਾਸ ਦਿਨ ਮਨਾਉਂਦੇ ਹਾਂ? ਤੁਸੀਂ ਦੋ ਦਿਨ ਦੱਸਣੇ ਆ ਮੈਨੂੰ 1 ਜੁਲਾਈ ਨੂੰ।
2: ਜੀ ਜੀ
1: ਹਾਂ,
2: ਇੱਕ ਤੋਂ ਨੈਸ਼ਨਲ ਡਾਕਟਰਸ ਡੇ ਮਨਾਉਂਦੇ ਹਾਂ।
1: ਵੈਰੀ ਗੁੱਡ, ਹਾਂਜੀ, ਬਹੁਤ ਵਧੀਆ। ਕਿਉਂਕਿ ਇਹ ਤਾਂ ਨੈਸ਼ਨਲ ਡਾਕਟਰਸ ਡੇ ਮੈਨੂੰ ਲੱਗਦਾ ਕਿ ਸਭ ਨੂੰ ਪਤਾ ਹੋਏਗਾ। ਤੇ ਦੂਜਾ ਜੋ ਵੀ ਦਿਨ ਅਸੀਂ ਮਨਾਉਂਦੇ ਹਾਂ, ਅਗਰ ਇੱਕ ਹੋਰ ਦੱਸ ਦੋਗੇ ਨਾ, ਤੇ ਤੁਸੀਂ ਪਹਿਲੇ
2: ਇੱਕ ਇੱਕ ਉਹ ਮਨਾਉਂਦੇ, ਕੀ ਬੋਲਦੇ ਆ, ਸੀਏ ਡੇ ਵੀ ਮਨਾਉਂਦੇ ਆ, ਚਾਰਟਰਡ ਅਕਾਊਂਟੈਂਟ ਡੇ ਵੀ ਮਨਾਉਂਦੇ।
1: ਵਾਹ ਜੀ ਵਾਹ, ਬਹੁਤ ਵਧੀਆ। ਤੇ ਰਾਮਧਾਰੀ ਜੀ, ਤਾੜੀਆਂ ਤੁਹਾਡੇ ਨਾਲ, ਮੈਨੂੰ ਤੁਹਾਡੇ ਲਈ ਵਜਾ ਲੈਣ ਦਿਓ, ਠੀਕ ਹੈ
2: ਜੀ? ਜੀ ਜੀ, ਧੰਨਵਾਦ ਮੈਮ।

ਨਹੀਂ ਕਹਿੰਦੀ ਕਿ ਬੱਚੇ ਚੀਟਿੰਗ ਕਰਨ, ਔਰ ਹੋ ਸਕਦਾ ਉਹਨੇ ਚੀਟਿੰਗ ਨਾ ਵੀ ਕਰਨੀ ਹੋਵੇ, ਸੋਚਣ ਦਾ ਉਹਨੂੰ ਸਮਾਂ ਚਾਹੀਦਾ ਹੋਵੇ, ਪਰ ਅਸੀਂ ਇੱਕ ਮਿੰਟ ਬਿਲਕੁਲ ਨਹੀਂ ਦੇ ਸਕਦੇ। ਇਹ ਸਾਡੇ ਜਿਹੜੇ ਪ੍ਰੋਗਰਾਮ ਦੀ ਰਵਾਇਤ ਬਿਲਕੁਲ ਨਹੀਂ ਹੈ। ਅਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ, ਫੀਫਾ ਵਰਲਡ ਕੱਪ 2026 ਦੀ ਜੇਤੂ ਟੀਮ ਜਿਹੜੀ ਹੈ ਉਹ ਹੈ ਸਪੇਨ ਦੀ।

0: ਜੀ ਸੱਜਰੀ ਸਵੇਰ ਦੇ ਮਾਰਨਿੰਗ ਕੁਇਜ਼ ਸਿਲਸਿਲਾ ਦੇ ਵਿੱਚ ਇੱਕ ਹੋਰ ਪਾਰਟਿਸਿਪੈਂਟ ਆਏ ਨੇ ਜੀ, ਭਾਗ ਲੈਣ ਦੇਖ ਲੈਂਦੇ ਹਾਂ ਕੌਣ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ?
1: ਸੰਦੀਪ ਸਿੰਘ ਰਾਮਾ ਮੰਦੀ ਤੋਂ ਗੱਲ ਕਰ ਰਹੇ ਹਾਂ।
0: ਰਣਜੀਤ ਸਿੰਘ?
1: ਸੰਦੀਪ ਸਿੰਘ।
0: ਸੰਦੀਪ, ਸੋਰੀ ਸੰਦੀਪ, ਐਕਚੁਅਲੀ ਥੋੜੀ ਜੀ ਡਿਸਟਰਬੈਂਸ ਸੀ। ਤੇ ਸੰਦੀਪ ਸਿੰਘ ਕੀ ਕੀ ਕਰਦੇ ਹੋ ਬੇਟਾ? ਓਕੇ, ਆਵਾਜ਼ ਤੋਂ ਮੈਨੂੰ ਤਾਂ ਨਾ ਕੋਈ ਸਟੂਡੈਂਟ ਲੱਗਿਆ, ਤਾਂ ਹੀ ਮੈਂ ਬੇਟਾ ਕਹਿਤਾ ਤੁਹਾਨੂੰ। ਛੋਟੀ ਉਮਰ ਦੇ ਵਿੱਚ ਤੁਸੀਂ ਗਵਰਨਮੈਂਟ ਇੰਪਲੋਈ ਬਣ ਗਏ, ਬਹੁਤ ਬਹੁਤ ਵਧਾਈਆਂ ਤੁਹਾਨੂੰ।
1: ਥੈਂਕ ਯੂ
0: ਜੀ। ਜੀ ਤੇ ਰੇਡੀਓ ਸੁਣਦੇ ਰਹਿੰਦੇ ਹੋ? ਜਦੋਂ ਟਾਈਮ ਮਿਲਦਾ। ਚਲੋ ਬਹੁਤ ਵਧੀਆ। ਤੇ ਮੈਨੂੰ ਤੁਸੀਂ ਫਟਾਫਟ ਮੇਰੇ ਪਹਿਲੇ ਸਵਾਲ ਨੂੰ ਸੁਣੋ ਤੇ ਬੜੇ ਧਿਆਨ ਨਾਲ ਉਸ ਦਾ ਜਵਾਬ ਦੇਯੋ। ਜਿਵੇਂ ਆਪਣਾ ਨਾ ਆਕਾਸ਼ਵਾਣੀ ਦੇ ਪ੍ਰੋਗਰਾਮ ਜਿਹੜੇ ਉਹ ਬ੍ਰੌਡਕਾਸਟ ਹੁੰਦੇ ਆ ਨਾ, ਤੇ ਤੁਸੀਂ ਮੈਨੂੰ ਇਹ ਦੱਸ ਦੇਣਾ ਕਿ ਨੈਸ਼ਨਲ ਬ੍ਰੌਡਕਾਸਟਿੰਗ ਡੇ ਕਿਹੜਾ ਹੁੰਦਾ? ਦੱਸੋ ਦੱਸੋ ਫਿਰ ਦੱਸੋ। ਤਾੜੀਆਂ ਨਹੀਂ ਵਜਾਉਂਗੀ ਪਰ ਤੁੱਕਾ ਲਾਉਣ ਦਾ ਸਮਾਂ ਤੁਹਾਨੂੰ ਮੈਂ ਦੇ ਦਿੰਨੀ ਆ। ਨਹੀਂ ਨਹੀਂ ਕੋਈ ਗੱਲ ਨੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਤੇ ਤੁਸੀਂ ਵੈਸੇ ਆਲਰੇਡੀ ਜੋਬ ਕਰ ਰਹੇ ਹੋ, ਤੁਹਾਨੂੰ ਬਹੁਤ ਬਹੁਤ ਵਧਾਈਆਂ ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਤੇ ਇਸ ਦਾ ਜਿਹੜਾ ਜਵਾਬ ਹੈ ਉਹ ਤੁਸੀਂ ਰੇਡੀਓ ਰਾਹੀਂ ਸੁਣਿਓ। ਠੀਕ ਹੈ ਜੀ। ਦੋਸਤੋ, ਸਾਡੇ ਜਿਹੜੇ ਸਰੋਤਾ ਨੇ ਸੰਦੀਪ ਸਿੰਘ ਜੀ, ਉਹਨਾਂ ਨੂੰ ਇਸ ਸਵਾਲ ਦਾ ਜਵਾਬ ਨਹੀਂ ਪਤਾ ਸੀ, ਪਰ ਇਸ ਸਵਾਲ ਦਾ ਜਵਾਬ ਹੈ ਜੀ, ਨੈਸ਼ਨਲ ਬ੍ਰੌਡਕਾਸਟਿੰਗ ਡੇ ਹੁੰਦਾ ਜੀ 23 ਜੁਲਾਈ, ਯਾਨੀ ਕਿ 23 ਜੁਲਾਈ ਨੂੰ ਅਸੀਂ ਮਨਾਉਂਦੇ ਹਾਂ। ਅਤੇ ਬਿਲਕੁਲ ਜੀ, ਸਿਲਸਿਲਾ ਚੱਲ ਰਿਹਾ ਮਾਰਨਿੰਗ ਕੁਇਜ਼ 'ਤੇ, ਫਟਾਫਟ

0: ਤੇ ਸਭ ਦਿਆਂ ਹੋਟਾਂ ਤੇ ਕਿਹੜਾ ਚਰਚਾ ਜੀ? ਚਰਚਾ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ, ਕਿਉਂਕਿ ਪ੍ਰੋਗਰਾਮ ਹੀ ਸਾਡੇ ਇੰਨੇ ਵਧੀਆ ਹੈ ਨਾ, ਤੁਸੀਂ ਚਰਚਾ ਕਰੋਗੇ ਹੀ ਸਾਡੀ। ਸਮਾਂ ਹੋ ਚੁੱਕਾ 7:40 ਦਾ, ਸਿਲਸਿਲਾ ਮੋਰਨਿੰਗ ਕੁਇਜ਼ ਜਾਰੀ ਹੈ ਤੇ ਦੇਖ ਲੈਂਦੇ ਹਾਂ ਇਸ ਦੇ ਕੜੀ ਦੇ ਵਿੱਚ ਅਗਲਾ ਕੌਣ ਆਇਆ ਜੀ ਸਾਡੇ ਨਾਲ ਗੱਲ ਕਰਨ ਵਾਸਤੇ। ਹੈਲੋ ਹੈਲੋ
1: ਹੈਲੋ ਜੀ, ਨਮਸਕਾਰ ਮੈਡਮ।
0: ਨਮਸਕਾਰ ਜੀ, ਨਮਸਕਾਰ, ਕੌਣ ਬੋਲ ਰਹੇ ਹੋ?
1: ਹਰਿਆਣਾ ਦੇ
0: ਉਮੇਸ਼ ਜੀ ਬਾਤ ਕਰ ਰਹੇ ਹੈ, ਹਰਿਆਣਾ ਸੇ। ਆਪਕਾ ਬਹੁਤ ਬਹੁਤ ਸਵਾਗਤ ਹੈ ਉਮੇਸ਼ ਜੀ।
1: ਜੀ ਧੰਨਵਾਦ
0: ਜੀ। ਜੀ ਤੋ ਉਮੇਸ਼ ਜੀ ਕਿਆ ਕਰਤੇ ਹੈ ਆਪ?
1: ਮੈਂ ਗਵਰਨਮੈਂਟ ਇੰਪਲੋਈ ਹੂੰ ਜੀ।
0: ਐਕਚੁਲੀ ਆਜ ਥੋੜਾ ਸਾ ਹਮਾਰਾ ਕੰਪਿਊਟਰ ਨਾਰਾਜ਼ ਹੈ ਹਮਸੇ, ਹਮੇ ਆਪਕੀ ਆਵਾਜ਼ ਬੀਚ ਬੀਚ ਮੇ ਕੱਟ ਰਹੀ ਹੈ। ਹੈਲੋ
1: ਜੀ, ਗਵਰਨਮੈਂਟ ਇੰਪਲੋਈ ਹੂੰ ਮੈਡਮ।
0: ਜੀ ਤੋ ਆਪ ਸਵਾਲੋਂ ਕੇ ਜਵਾਬ ਦੇਣੇ ਕੇ ਲੀਏ ਤਿਆਰ ਹੈ?
1: ਜੀ ਕੋਸ਼ਿਸ਼ ਕਰਤੇ ਹੈ। ਹੈਲੋ।
0: ਹਾਂਜੀ ਹਾਂਜੀ, ਬੀਚ ਬੀਚ ਮੈਂ ਆਵਾਜ਼ ਆਪਕੀ ਨਾ ਦੂਰ ਚਲੀ ਜਾਤੀ ਹੈ, ਪਤਾ ਨਹੀਂ ਕਹਾਂ ਚਲੀ ਜਾਤੀ ਹੈ। ચલો મેં ક્વેશ્ચન પૂછતી હું આપસે, આપને બતાના હૈ કે જૈસે હમ હે ના વાતાવરણ કો સાફ રખતે હૈ ના, તો પ્લાસ્ટિક કી યુઝ હમ લોગ નહીં કરતે હૈ ના? જી આવાજ મેરી ભી કટ કટ કે આ રહી હૈ, ક્લિયર આ રહી હૈ? હેલો
1: જી, હેલો,
0: અભી આ રહી હૈ? હાં કુછ ક્લિયર નહીં આ રહી, પર ચલો ટ્રાઈ કરતે હૈ, કોઈ બાત નહીં। आप मुझे बताइए कि इंटरनेशनल प्लास्टिक बैग फ्री डे हम कब मनाते हैं? इंटरनेशनल प्लास्टिक बैग फ्री डे। हेलो जी, आपको पता है कि नहीं?
1: हेलो
0: जी जी जी, हाँ आवाज आपकी मेरे पास भी कट कट के आ रही है, पर कोई बात नहीं, आप जवाब दीजिए।
1: क्वेश्चन नहीं समझ में आया मैडम।
0: क्वेश्चन समझ में नहीं आया आपको? प्लास्टिक बैग फ्री डे इंटरनेशनल हम कब मनाते हैं? ठीक है, अभी सुन गया
1: जी?
0: चलो कोई बात नहीं,
1: 3 जुलाई को।
0: आप माफ कीजिएगा क्योंकि टेलीफोन लाइन में थोड़ी सी प्रॉब्लम शायद आ रही है, पर आप इसका जवाब है जो वो रेडियो पे सुनिएगा। आपका बहुत बहुत शुक्रिया, हमारी तरफ से हम माफ चाहते हैं जी। दोस्तों किसी ना किसी वजह करके थोड़ी जी टेक्निकल इशू सानू आ रहा, पर कोई गल नहीं, साडा जिहड़ा सिलसिला है वो जारी है ते जानकारी तुहाडी असीं वधांदे रहांगे। जिहड़ा मैं क्वेश्चन हुणे पुछिया सी जी, इंटरनेशनल प्लास्टिक बैग फ्री डे असीं मनाउंदे हां जी 3rd of July नूं,

0: ਸੱਜਣਾ ਬਾਹਰ ਤਾਂ ਹਨੇਰਾ ਹੋਏਗਾ ਹੀ ਹੈ ਨਾ, ਤੇ ਸੱਜਣਾ ਨਾਲ ਹੀ ਰੋਸ਼ਨੀ ਹੈ। ਸਾਡੇ ਜਿਹੜੇ ਦੋਸਤ ਮਿੱਤਰ ਹੈ ਉਹ ਸਾਡੀ ਜ਼ਿੰਦਗੀ ਦੇ ਵਿੱਚ ਉਜਾਲਾ ਲੈ ਕੇ ਆਉਂਦੇ ਨੇ, ਤੇ ਉਮੀਦ ਕਰਦੀ ਹਾਂ ਸਰੋਤਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਉਜਾਲੇ ਕਰਨ ਵਾਲੇ ਤੁਹਾਡੇ ਯਾਰ ਮਿੱਤਰ ਤੁਹਾਡੇ ਦੋਸਤ ਤੁਹਾਡੇ ਨਾਲ ਬਣੇ ਹੋਏ ਨੇ। ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤੁਹਾਡਾ ਸਭ ਤੋਂ ਪੱਕਾ ਦੋਸਤ ਤਾਂ ਹਮੇਸ਼ਾ ਹੀ ਤੁਹਾਡੇ ਨਾਲ ਬਣਿਆ ਰਹਿੰਦਾ। ਤੇ ਫਿਲਹਾਲ ਇਸ ਦੋਸਤ ਨੂੰ ਇੱਕ ਹੋਰ ਦੋਸਤ ਮਿਲੀ ਹੈ, ਉਹ ਕੌਣ ਮਿਲੀ ਹੈ ਜੀ, ਦੇਖ ਲੈਂਦੇ ਹਾਂ ਜੀ ਕੌਣ ਨੇ। ਹੈਲੋ ਹੈਲੋ
1: ਹੈਲੋ, ਗੁੱਡ ਮਾਰਨਿੰਗ ਮੈਮ।
0: ਵੈਰੀ ਗੁੱਡ ਮਾਰਨਿੰਗ ਜੀ, ਵੈਰੀ ਗੁੱਡ ਮਾਰਨਿੰਗ। ਕੌਣ ਬੋਲ ਰਹੇ ਹੋ?
1: ਮੈਂ ਸੰਦੀਪ ਗੱਲ ਕਰ ਰਹੀ ਹਾਂ ਜੀ, ਡਿਸਟ੍ਰਿਕਟ ਮਾਨਸਾ ਤੋਂ।
0: ਸੰਦੀਪ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਥੈਂਕ ਯੂ ਮੈਮ।
0: ਤੇ ਕੀ ਕਰਦੇ ਹੋ ਸੰਦੀਪ?
1: ਮੈਂ ਸਟੂਡੈਂਟ ਹਾਂ ਜੀ।
0: ਕਿਹੜੀ ਕਲਾਸ ਦੇ?
1: ਮੈਂ ਕੰਪਲੀਟ ਐਗਜ਼ਾਮ ਦੀ ਤਿਆਰੀ ਕਰ ਰਹੀ ਹਾਂ, ਗ੍ਰੈਜੂਏਸ਼ਨ ਕੰਪਲੀਟ ਕੀਤੀ ਸੀ।
0: ਵਾਹ ਜੀ ਵਾਹ, ਬਿਲਕੁਲ ਸਹੀ ਤੁਸੀਂ ਕਾਲ ਮਿਲਾਈ ਹੈ, ਸਹੀ ਪ੍ਰੋਗਰਾਮ ਦੇ ਵਿੱਚ ਹੈ ਨਾ
1: ਹਾਂਜੀ
0: ਜੀ। ਤੇ ਅੱਜ ਕੱਲ ਨਾ ਇੱਕ ਬਹੁਤ ਜ਼ਿਆਦਾ ਇੱਕ ਰੌਲਾ ਪਿਆ ਹੋਇਆ ਹੈ ਨਾ, ਇੱਕ ਐਗਜ਼ਾਮ ਲੀਕ ਹੋ ਗਿਆ ਹੈ ਨਾ।
1: ਹਾਂਜੀ
0: ਠੀਕ ਹੈ, ਉਹ ਐਗਜ਼ਾਮ ਪਹਿਲਾਂ ਤਾਂ ਆਪਾਂ ਸਾਰਿਆਂ ਨੂੰ ਹੀ ਪਤਾ ਕਿਹੜਾ ਐਗਜ਼ਾਮ ਹੈ ਨਾ, ਪਤਾ ਹੈ ਨਾ?
1: ਹਾਂਜੀ
0: ਉਹ ਹੈਗਾ ਜੀ ਨੀਟ ਦਾ ਐਗਜ਼ਾਮ। ਤੇ ਤੁਸੀਂ ਮੈਨੂੰ ਨੀਟ ਦੀ ਫੁੱਲ ਫਾਰਮ ਦੱਸ ਦੇਣੀ ਹੈ।
1: ਨੈਸ਼ਨਲ ਐਲੀਜੀਬਿਲਟੀ ਇੰਟਰੈਂਸ ਟੈਸਟ,
0: ਥੋੜਾ ਜਿਹਾ ਹੋਰ ਕਰੈਕਟ ਕਰ ਦਿਓ ਇਹਨੂੰ।
1: ਨੈਸ਼ਨਲ ਐਲੀਜੀਬਿਲਟੀ ਇੰਟਰੈਂਸ ਟੈਸਟ
0: ਇਹ ਹੈਗਾ ਜੀ, ਨੈਸ਼ਨਲ ਐਲੀਜੀਬਿਲਿਟੀ ਕਮ ਐਂਟਰੈਂਸ ਟੈਸਟ। ਪਰ ਕੋਈ ਗੱਲ ਨਹੀਂ, ਤੁਹਾਡਾ ਉੱਤਰ ਸਹੀ ਹੈ, ਤੁਹਾਨੂੰ ਅਸੀਂ ਤਾੜੀਆਂ ਬਿਲਕੁਲ ਵਜਾਵਾਂਗੇ ਤੁਹਾਡੇ ਲਈ। ਸੰਦੀਪ ਅੱਧੇ ਕਵਿਨਰ ਤੁਸੀਂ ਬਣ ਗਏ ਹੋ, ਚਿਹਰੇ ਤੇ ਮੁਸਕੁਰਾਹਟ ਆ ਗਈ ਕਿ ਨਹੀਂ ਹੈ, ਦੱਸੋ ਪਹਿਲਾਂ।
1: ਹਾਂਜੀ, ਮੇਰੇ ਨਾਲ ਨਾਲ ਮੰਮੀ ਨੇ ਵੀ ਆ ਗਈ ਜੀ।
0: ਮੰਮੀ ਨੇ ਵੀ ਆ ਗਈ, ਕਿਆ ਬਾਤ ਹੈ ਕਿਆ ਬਾਤ ਹੈ, ਅਸੀਂ ਦੋ ਦੋ ਚਿਹਰਿਆਂ ਨੂੰ ਮੁਸਕੁਰਾਹਟ ਦਿੱਤੀ ਹੈ ਨਾ।
1: ਹਾਂਜੀ, ਰੋਟੀਆਂ ਲਾ ਰਹੇ ਨੇ ਜੀ ਉਹ।
0: ਅੱਛਾ, ਹੁਣ ਰੋਟੀ ਦਾ ਸਵਾਦ ਵੀ ਦੇਖਿਓ ਕਿੰਨਾ ਵੱਧ ਜਾਊਗਾ। ਠੀਕ ਹੈ, ਤੇ ਤੁਸੀਂ ਯੰਗ ਬੱਚੇ ਹੋ ਸਾਡੇ, ਹੈ ਨਾ, ਸਾਡੇ ਦੇਸ਼ ਦਾ ਭਵਿੱਖ ਹੋ। ਤੇ ਮੈਨੂੰ ਇਹ ਦੱਸੋ ਕਿ ਵਰਲਡ ਯੂਥ ਸਕਿੱਲਸ ਡੇ ਅਸੀਂ ਕਦੋਂ ਮਨਾਉਂਦੇ ਹਾਂ?
1: ਯੂਥ ਸਕਿੱਲਸ ਡੇ, ਯੂਥ ਡੇ ਤਾਂ 12 ਜਨਵਰੀ ਨੂੰ ਹੁੰਦਾ ਹੈ, ਤੇ
0: ਸਕਿੱਲਸ ਕਿਉਂਕਿ ਅੱਜ ਕੱਲ ਦੇਖੋ ਸਕਿੱਲਸ ਦੀ ਬਹੁਤ ਇੰਪੋਰਟੈਂਸ ਹੈ ਨਾ, ਸਕਿੱਲਸ।
1: ਹਾਂਜੀ ਹਾਂਜੀ,
0: ਜੇ ਨਹੀਂ ਪਤਾ ਕੋਈ ਗੱਲ ਨਹੀਂ, ਸਮਾਈਲ ਨਾ ਜਾਣ ਦਿਓ ਕਿਤੇ ਵੀ, ਠੀਕ ਹੈ?
1: ਹਾਂਜੀ
0: ਹਾਂ, ਤੇ ਤੁਸੀਂ ਹੋਰ ਜ਼ਿਆਦਾ ਸਮਾਈਲ ਕਰਿਓ ਰੇਡੀਓ ਤੇ ਜਦੋਂ ਤੁਸੀਂ ਇਹਦਾ ਉੱਤਰ ਸੁਣੋਗੇ, ਤੇ ਉੱਤਰ ਜ਼ਰੂਰ ਆਪਣੀ ਕਾਪੀ ਤੇ ਨੋਟ ਕਰ ਲਿਓ, ਠੀਕ ਹੈ ਸੰਦੀਪ?
1: ਓਕੇ ਜੀ,
0: ਬਹੁਤ ਬਹੁਤ ਸ਼ੁਕਰੀਆ ਬੇਟਾ ਫੋਨ ਮਿਲਾਉਣ ਲਈ।
1: ਥੈਂਕ ਯੂ ਮੈਮ
0: ਜੀ। ਦੋਸਤੋ, ਵਰਲਡ ਯੂਥ ਸਕਿੱਲਸ ਡੇ ਸਾਡਾ ਹੁੰਦਾ ਹੈ ਜੀ 15 ਜੁਲਾਈ ਨੂੰ, ਤੇ ਅਸੀਂ ਇਹ ਦਿਨ 15 ਜੁਲਾਈ ਨੂੰ ਮਨਾਉਂਦੇ ਹਾਂ। ਤੇ ਆਪਣੇ ਸਰੋਤਿਆਂ ਨੂੰ ਗੁਜ਼ਾਰਿਸ਼ ਕਰਦੇ ਹਾਂ 0164 22 40 331 ਮਿਲਾਉਂਦੇ ਰਹਿਣ, ਅਤੇ ਤੁਹਾਡਾ ਕਾਲ ਜ਼ਰੂਰ ਲੱਗੇਗਾ, ਦੀਪਾ ਛਾਬੜਾ ਨਾਲ ਤੁਹਾਡੀ ਗੱਲ ਜ਼ਰੂਰ ਹੋਏਗੀ। ਅਤੇ ਫਿਲਹਾਲ ਸੁਣਦੇ ਹਾਂ ਇਸ ਗੀਤ ਦੀਆਂ ਖੂਬਸੂਰਤ ਲਾਈਨਾਂ।

ਤੇ ਦੋਸਤੋ, ਆਪਾਂ ਇੰਤਜ਼ਾਰ ਦੀਆਂ ਘੜੀਆਂ ਨੂੰ ਇਦਾਂ ਖਰਾਬ ਨਹੀਂ ਕਰਦੇ। ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਅਸੀਂ ਕਿਹੜੇ ਕਿਹੜੇ ਕੁਐਸਚਨ ਤੁਹਾਡੇ ਤੋਂ ਪੁੱਛੇ ਸੀ, ਹੈ ਨਾ ਜੀ। 1 ਜੁਲਾਈ ਨੂੰ ਅਸੀਂ ਮਨਾਉਂਦੇ ਹਾਂ ਜੀ ਨੈਸ਼ਨਲ ਡਾਕਟਰਸ ਡੇ, ਨਾਲ ਹੀ ਨੈਸ਼ਨਲ CA ਡੇ ਵੀ ਅਸੀਂ ਮਨਾਉਂਦੇ ਹਾਂ, ਅਤੇ ਇਸ ਦੇ ਨਾਲ ਪੋਸਟਰ ਵਰਕਰ ਡੇ ਅਤੇ GST ਡੇ ਵੀ ਅਸੀਂ ਮਨਾਉਂਦੇ ਹਾਂ 1 ਜੁਲਾਈ ਨੂੰ। ਅਤੇ ਜੀ, ਇਸ ਦੇ ਨਾਲ ਮੈਂ ਇੱਕ ਹੋਰ ਕੁਐਸਚਨ ਪੁੱਛਿਆ ਸੀ ਜੀ ਕਿ ਇੰਟਰਨੈਸ਼ਨਲ ਪਲਾਸਟਿਕ ਫਰੀ ਡੇ ਅਸੀਂ ਕਦੋਂ ਮਨਾਉਂਦੇ ਹਾਂ ਜੀ। ਉਹ ਮਨਾਉਂਦੇ ਹਾਂ ਜੀ ਅਸੀਂ 3rd ਜੁਲਾਈ ਨੂੰ।

ਤੇ ਨਾਲ ਹੀ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ ਵਰਲਡ ਯੂਥ ਸਕਿੱਲਸ ਡੇ ਦੀ, ਜਿਹੜਾ ਕਿ ਅਸੀਂ 15 ਜੁਲਾਈ ਨੂੰ ਮਨਾਉਂਦੇ ਹਾਂ। ਅਤੇ ਇਸ ਤੋਂ ਇਲਾਵਾ ਮੈਂ ਪੁੱਛਿਆ ਸੀ ਜੀ ਇੰਡੀਆ ਦੀ ਪਹਿਲੀ ਹਾਈਡਰੋਜਨ ਟ੍ਰੇਨ ਦਾ ਨਾਂ, ਨਾਂ ਸੀ ਜੀ ਨਮੋ ਗ੍ਰੀਨ ਰੇਲ, ਅਤੇ ਜੀਨ ਤੋਂ ਸੋਨੀਪਤ ਦੇ ਵਿੱਚ ਚੱਲੀ ਸੀ ਜੀ। ਅਤੇ ਫੀਫਾ ਵਰਲਡ ਕੱਪ 2026 ਦੇ ਵਿੱਚ ਵਿਨਰ ਟੀਮ ਦਾ ਨਾਂ ਹੈ ਜੀ ਸਪੇਨ, ਅਤੇ ਲੌਸ ਕੀਤਾ ਸੀ ਜੀ ਅਰਜਨਟਾਈਨਾ ਨੇ। ਅਤੇ ਪ੍ਰੋਗਰਾਮ ਜਾਰੀ ਹੈ ਮੋਰਨਿੰਗ ਕੁਇਜ਼, ਇੰਤਜ਼ਾਰ ਮੈਨੂੰ ਅਗਲੇ ਕਾਲਰ ਦਾ, ਵੈਸੇ ਸਮਾਂ ਵੀ ਸਾਡੇ ਕੋਲ ਥੋੜ੍ਹਾ ਹੀ ਬਚਿਆ।

ਤੇ ਨਾਲ ਹੀ ਅਸੀਂ ਪੁੱਛਿਆ ਸੀ ਜੀ ਕਿ ਨੈਸ਼ਨਲ ਮੈਂਗੋ ਡੇ ਕਦੋਂ ਅਸੀਂ ਮਨਾਉਂਦੇ ਹਾਂ ਜੀ। ਉਹ ਮਨਾਉਂਦੇ ਹਾਂ ਜੀ ਅਸੀਂ 22 ਜੁਲਾਈ ਨੂੰ। 23 ਜੁਲਾਈ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ ਨੈਸ਼ਨਲ ਬ੍ਰੌਡਕਾਸਟਿੰਗ ਡੇ। 26 ਜੁਲਾਈ ਨੂੰ ਕਾਰਗਿਲ ਵਿਜੈ ਦਿਵਸ ਅਸੀਂ ਮਨਾਉਂਦੇ ਹਾਂ। ਅਤੇ ਇਸ ਤੋਂ ਇਲਾਵਾ ਮੈਂ ਨੀਟ ਦਾ ਫੁੱਲ ਫੋਰਮ ਪੁੱਛਿਆ ਸੀ, ਜੋ ਕਿ ਸਾਡੇ ਸਰੋਤਾਂ ਨੇ ਦੱਸ ਵੀ ਦਿੱਤਾ ਸੀ ਜੀ, ਨੈਸ਼ਨਲ ਐਲੀਜੀਬਿਲਿਟੀ ਕਮ ਐਂਟਰੈਂਸ ਟੈਸਟ।

ਤੇ ਦੋਸਤੋ ਉਮੀਦ ਕਰਦੇ ਹਾਂ ਕਿ ਬੱਚਿਆਂ ਦੀ ਜਿਹੜੀ ਲੜਾਈ ਸਰਕਾਰ ਨਾਲ ਚੱਲ ਰਹੀ ਹੈ ਉਸ ਦੇ ਵਿੱਚ ਉਹ ਜਿੱਤ ਜਾਣ, ਸਰਕਾਰ ਉਹਨਾਂ ਦੀ ਹੈਲਪ ਕਰ ਦੇ ਅਤੇ ਇਸ ਦੁਨੀਆਂ ਦੇ ਵਿੱਚ ਕੋਈ ਵੀ ਦੁਖੀ ਨਾ ਰਹੇ, ਇਹ ਮੇਰੀ ਯਾਨੀ ਕਿ ਦੀਪਾ ਛਾਬੜਾ ਦੀ ਦੁਆ ਹੈ। ਅਤੇ ਅਗਲੀ ਵਾਰ ਫਿਰ

ਤੁਹਾਡੇ ਨਾਲ ਗੱਲਾਂ ਕਰਾਂਗੇ, ਮਾਰਨਿੰਗ ਕੁਇਜ਼ ਤੁਹਾਨੂੰ ਕਰਾਂਗੇ ਤੇ ਤੁਸੀਂ ਪੂਰੀ ਤਿਆਰੀ ਨਾਲ ਆਇਓ ਤੇ ਫਿਲਹਾਲ ਸਜਰੀ ਸਵੇਰ ਪ੍ਰੋਗਰਾਮ ਮੈਨੂੰ ਯਾਨੀ ਕਿ ਦੀਪਾ ਚਾਪੜਾ ਨੂੰ ਇੱਥੇ ਹੀ ਖਤਮ ਕਰਨ ਦੀ ਦੇ ਦਿਓ ਜੀ ਆਗਿਆ ਤੇ ਧੰਨਵਾਦ ਸਾਡੀ ਪੂਰੀ ਤਕਨੀਕੀ ਟੀਮ ਦਾ ਤੇ ਨਾਲ ਹੀ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

0: who's in parliament next week. Prime Minister Narendra Modi thanks youngsters for the suggestions to his video on proposed reforms against paper leaks issue, says relations will continue with more bonding. Government and CJP to hold third round of talks today. President Draupadi Murmu conferred Dr. Honoris Causa in Romania for a distinguished public service. New Delhi strongly condemns attack on commercial vessel in the Black Sea, claiming life of an Indian seafarer. Heavy rainfall expected in parts of Gujarat, Konkan, Goa and Odisha. And in the Commonwealth Games, Jhandu Kumar clinches bronze medal for India in the men's heavyweight para powerlifting. And with that, we are in the morning news. Have a nice day.
1: Namaskar, Akashwani hai. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਸਰਕਾਰ ਨੇ ਪੇਪਰ ਲੀਕ ਰੋਕਣ ਤੇ ਸਖ਼ਤ ਸਜ਼ਾ ਦੀ ਵਿਵਸਥਾ ਵਾਲੇ ਖਰੜਾ ਬਿੱਲ ਨੂੰ ਮਨਜ਼ੂਰੀ ਦਿੱਤੀ ਸੰਸਦ ਵਿਚ ਅਗਲੇ ਹਫ਼ਤੇ ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੇਪਰ ਲੀਕ ਰੋਕਣ ਬਾਰੇ ਤਜਵੀਜ਼ਸ਼ੁਦਾ ਸੁਧਾਰਾਂ ਬਾਰੇ ਆਪਣੇ ਵੀਡੀਓ ਤੇ ਪ੍ਰਾਪਤ ਫੀਡਬੈਕ ਤੇ ਸੁਝਾਵਾਂ ਲਈ ਦੇਸ਼ ਦੇ ਨੌਜਵਾਨਾਂ ਦਾ ਧੰਨਵਾਦ ਕੀਤਾ ਸਰਕਾਰ ਅਤੇ ਸੀਜੀਪੀ ਦੇ ਇੱਕ ਵਫ਼ਦ ਦਰਮਿਆਨ ਅੱਜ ਨਵੀਂ ਦਿੱਲੀ 'ਚ ਅਗਲੇ ਦੌਰ ਦੀ ਗੱਲਬਾਤ ਹੋਵੇਗੀ ਭਾਰਤ ਨੇ ਕਾਲਾ ਸਾਗਰ ਵਿੱਚ ਵਪਾਰਕ ਜਹਾਜ਼ ਐਮ ਵੀ ਮੋਫਰੀ ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹਮਲੇ ਵਿੱਚ ਇੱਕ ਭਾਰਤੀ ਮਲਾਹ ਦੀ ਮੌਤ ਤੇ ਗਲਾਸਕੋ 'ਚ 2026 ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੂੰ ਪਹਿਲਾ ਤਮਗਾ ਮਿਲਿਆ ਪੈਰਾ ਪਾਵਰ ਲਿਫਟਿੰਗ ਦੇ ਹੈਵੀ ਵੇਟ ਮੁਕਾਬਲੇ 'ਚ ਚੰਡੂ ਕੁਮਾਰ ਨੇ ਕਾਂਸੀ ਦਾ ਤਮਗਾ ਜਿੱਤਿਆ ਤੇ ਹੁਣ ਖ਼ਬਰਾਂ ਵਿਸਥਾਰ ਨਾਲ ਕੇਂਦਰੀ ਮੰਤਰੀ ਮੰਡਲ ਨੇ ਕੱਲ੍ਹ ਫਾਸਟ ਟਰੈਕ ਅਦਾਲਤਾਂ ਸਥਾਪਿਤ ਕਰਨ ਅਤੇ ਪੇਪਰ ਲੀਕ ਤੇ ਪ੍ਰੀਖਿਆ ਬੇਨਿਮੀਆਂ ਦੇ ਮਾਮਲਿਆਂ ਵਿੱਚ ਸਖ਼ਤ ਸਜ਼ਾ ਯਕੀਨੀ ਬਣਾਉਣ ਲਈ ਇੱਕ ਖਰੜਾ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਮੀਟਿੰਗ ਸੰਸਦ ਭਵਨ ਕੰਪਲੈਕਸ ਵਿੱਚ ਹੋਈ ਸੂਤਰਾਂ ਨੇ ਆਕਾਸ਼ਵਾਣੀ ਖ਼ਬਰਾਂ ਨੂੰ ਦੱਸਿਆ ਕਿ ਬਿੱਲ ਨੂੰ ਅਗਲੇ ਹਫ਼ਤੇ ਸੰਸਦ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ ਸ੍ਰੀ ਮੋਦੀ ਨੇ ਬੀਤੇ ਦਿਨ ਇੱਕ ਵੀਡੀਓ ਸੁਨੇਹੇ 'ਚ ਐਲਾਨ ਕੀਤਾ ਸੀ ਕਿ ਪੇਪਰ ਲੀਕ ਖਿਲਾਫ਼ ਸਖ਼ਤ ਕਾਰਵਾਈ ਲਈ ਪ੍ਰਬੰਧਾਂ ਵਾਲਾ ਇੱਕ ਬਿੱਲ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ ਉਧਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸਰਕਾਰ ਵਿਦਿਆਰਥੀਆਂ ਦੇ ਭਵਿੱਖ ਬਾਰੇ ਅਹਿਮ ਕਦਮ ਚੁੱਕ ਰਹੀ ਹੈ
2: सोमवार को बिल तो हम लोग तो तैयारी कर रहे हैं हम तो प्रधानमंत्री जी ने कहा है कि छात्रों को लेकर के जो हम बिल ला रहे हैं तो उसमें कोई विलंब नहीं होना चाहिए और जो प्रधानमंत्री जी ने कहा है इस पे कोई रुकावट पैदा करने के लिए कोई हटकंडे अपनाना ठीक नहीं होगा अब इसको राजनीतिकरण करके फायदा नहीं है हम लोग को ठोस कदम कैसे उठाना चाहिए छात्रों का भविष्य के लिए इस पे ध्यान देना चाहिए
1: ਇਸ ਦੌਰਾਨ ਗੰਭੀਰ ਪ੍ਰੀਖਿਆ ਸੁਧਾਰਾਂ ਨੂੰ ਸਾਹਮਣੇ ਲਿਆਉਣ ਵਿੱਚ ਇੱਕ ਵੱਡੀ ਕੋਸ਼ਿਸ਼ ਦੌਰਾਨ ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ 47 ਅਧਿਕਾਰੀਆਂ ਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਸੂਤਰਾਂ ਮੁਤਾਬਕ ਇਨ੍ਹਾਂ ਵਿੱਚੋਂ ਕੁਝ ਅਧਿਕਾਰੀਆਂ ਖਿਲਾਫ਼ ਕਾਨੂੰਨੀ ਅਤੇ ਅਪਰਾਧਿਕ ਕਾਰਵਾਈਆਂ ਵੀ ਕੀਤੀਆਂ ਜਾਣਗੀਆਂ ਇਹ NTA ਦੇ ਇੱਕ ਸੰਪੂਰਨ ਸੁਧਾਰ ਦਾ ਹਿੱਸਾ ਹੈ ਜੋ ਪੇਪਰ ਲੀਕ ਨੂੰ ਲੈ ਕੇ ਵਿਵਾਦਾਂ ਵਿੱਚ ਰਿਹਾ ਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਵੀਡੀਓ ਦੇ ਪ੍ਰਾਪਤ ਫੀਡਬੈਕ ਤੇ ਸੁਝਾਵਾਂ ਲਈ ਦੇਸ਼ ਦੇ ਨੌਜਵਾਨਾਂ ਦਾ ਸ਼ੁਕਰੀਆ ਅਦਾ ਕੀਤਾ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਨੌਜਵਾਨਾਂ ਦੇ ਭਾਰੀ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ
3: ਥੈਂਕ ਯੂ ਫਰੈਂਡਸ ਕੱਲ ਦੇਰ ਰਾਤ ਆਪਸੇ ਮਿਲਣੇ ਕਾ ਮੌਕਾ ਮਿਲ ਗਿਆ ਮੇਰੇ ਜੋ ਵੀਡੀਓ ਪੋਸਟ ਕੀਆ ਥਾ ਉਸਕੋ ਜਿਸ ਪ੍ਰਕਾਰ ਸੇ ਆਪਨੇ ਰਿਸਪੋਂਡ ਕੀਆ ਸਕਾਰਾਤਮਕ ਸੁਝਾਵ ਦੀਏ ਥੈਂਕਸ ਟੂ ਐਵਰੀਬਡੀ ਯੇ ਆਪਕਾ ਪਿਆਰ ਬਣਾ ਰਹੇਗਾ ਹਮਾਰਾ ਨਾਤਾ ਔਰ ਅਧਿਕ ਸਕ੍ਰਿਯਤਾ ਸੇ ਜੁੜਤਾ ਰਹੇਗਾ ਥੈਂਕ ਯੂ
1: ਇਸ ਵੀਡੀਓ ਨੂੰ ਹੁਣ ਤੱਕ 30 ਕਰੋੜ 30 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਇਸ ਦੇ ਪਹਿਲੇ 24 ਘੰਟਿਆਂ 'ਚ ਸਭ ਤੋਂ ਵੱਧ ਇਹ ਵੀਡੀਓ ਦੇਖਿਆ ਗਿਆ ਸਰਕਾਰ ਅੱਜ ਕਾਕਰੋਚ ਜਨਤਾ ਪਾਰਟੀ CJP ਦੇ ਇੱਕ ਵਫ਼ਦ ਨਾਲ ਪ੍ਰੀਖਿਆ ਪ੍ਰਣਾਲੀ 'ਚ ਸੁਧਾਰਾਂ ਦੀਆਂ ਮੰਗਾਂ ਅਤੇ ਪੇਪਰ ਲੀਕ ਰੋਕਣ ਦੇ ਉਪਾਵਾਂ ਬਾਰੇ ਇੱਕ ਹੋਰ ਦੌਰ ਦੀ ਗੱਲਬਾਤ ਕਰੇਗੀ ਕੱਲ੍ਹ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ JP ਨੱਡਾ ਅਤੇ ਡਾਕਟਰ ਜਤਿੰਦਰ ਸਿੰਘ ਨੇ ਨਵੀਂ ਦਿੱਲੀ 'ਚ CJP ਵਫ਼ਦ ਨਾਲ ਮੁਲਾਕਾਤ ਕੀਤੀ ਇਸ ਤੋਂ ਬਾਅਦ ਸ੍ਰੀ ਨੱਡਾ ਨੇ ਕਿਹਾ ਕਿ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰਾਂ ਲਈ CJP ਦੀਆਂ ਮੰਗਾਂ ਤੇ ਧਿਆਨ ਨਾਲ ਵਿਚਾਰ ਕੀਤਾ ਗਿਆ ਸ੍ਰੀ ਨੱਡਾ ਨੇ ਕਿਹਾ ਕਿ CJP ਦੇ 3 ਮੁੱਖ ਮੰਗਾਂ ਰੱਖੀਆਂ ਨੇ ਤੇ ਪ੍ਰੀਖਿਆ ਪੇਪਰ ਲੀਕ ਤੋਂ ਰੋਕਣ ਲਈ ਕੁਝ ਸੁਧਾਰ ਸੁਝਾਏ ਨੇ ਦਿੱਲੀ ਪੁਲਿਸ ਨੇ ਪ੍ਰੀਖਿਆ ਨਾਲ ਸੰਬੰਧਿਤ ਕਾਗਜ਼ੀ ਕਾਰਵਾਈ ਤੇ ਹੋਰ ਅਪਰਾਧਾਂ 'ਚ ਬੇਨਿਮੀਆਂ ਦੀ ਜਾਂਚ ਲਈ ਇੱਕ ਵਿਸ਼ੇਸ਼ ਕਾਰਜਬਲ ਕਾਇਮ ਕੀਤਾ ਹੈ ਇਹ ਵਿਸ਼ੇਸ਼ ਕਾਰਜਬਲ ਜਨਤਕ ਪ੍ਰੀਖਿਆਵਾਂ ਅਨੁਚਿਤ ਸਾਧਨਾਂ ਦੀ ਰੋਕਥਾਮ ਐਕਟ 2024 ਦੇ ਅਧੀਨ ਆਉਂਦਾ ਹੈ ਇੱਕ ਬਿਆਨ ਵਿੱਚ ਦਿੱਲੀ ਪੁਲਿਸ ਨੇ ਕਿਹਾ ਕਿ ਵਿਸ਼ੇਸ਼ ਕਾਰਜਬਲ ਵੱਖ ਵੱਖ ਅਧਿਕਾਰੀਆਂ ਵੱਲੋਂ ਆਯੋਜਿਤ ਜਨਤਕ ਪ੍ਰੀਖਿਆਵਾਂ ਨਾਲ ਸੰਬੰਧਿਤ ਅਪਰਾਧਾਂ ਦੀ ਤੁਰੰਤ ਪੇਸ਼ੇਵਰ ਤੇ ਵਿਆਪਕ ਜਾਂਚ ਕਰਨ ਲਈ ਜ਼ਿੰਮੇਵਾਰ ਹੋਏਗਾ ਜਿਸ ਵਿੱਚ ਸੰਘ ਲੋਕ ਸੇਵਾ ਕਮਿਸ਼ਨ ਸਟਾਫ ਸਿਲੈਕਸ਼ਨ ਕਮਿਸ਼ਨ ਰੇਲਵੇ ਭਰਤੀ ਬੋਰਡ ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ ਰਾਸ਼ਟਰੀ ਪ੍ਰੀਖਿਆ ਏਜੰਸੀ ਦੇ ਨਾਲੋ ਨਾਲ ਕੇਂਦਰੀ ਸਰਕਾਰ ਦੇ ਮੰਤਰਾਲਿਆਂ ਜਾਂ ਵਿਭਾਗਾਂ

ਉਹਨਾਂ ਦੇ ਨਾਲ ਜੁੜੇ ਦਫ਼ਤਰ ਸ਼ਾਮਲ ਨੇ ਜੋ ਕਰਮਚਾਰੀਆਂ ਦੀ ਭਰਤੀ ਕਰਦੇ ਨੇ। ਇਸ ਜਾਂਚ ਤੋਂ ਇਲਾਵਾ ਐਸਟੀਐਫ ਮਾਮਲਿਆਂ ਦੀ ਤੇਜ਼ੀ ਨਾਲ ਸੁਣਵਾਈ ਅਤੇ ਰੋਜ਼ਾਨਾ ਮੁਕੱਦਮੇਬਾਜ਼ੀ ਨੂੰ ਯਕੀਨੀ ਬਣਾਉਣ ਲਈ ਮੁਕੱਦਮੇਬਾਜ਼ੀ ਏਜੰਸੀਆਂ ਨਾਲ ਵੀ ਪ੍ਰਭਾਵਸ਼ਾਲੀ ਤਾਲਮੇਲ ਯਕੀਨੀ ਬਣਾਏਗਾ। ਨੈਸ਼ਨਲ ਟੈਸਟਿੰਗ ਏਜੰਸੀ ਦੇ ਜਨਰਲ ਮੈਨੇਜਰ ਪੱਧਰ ਤੇ ਸੀਨੀਅਰ ਪੇਸ਼ੇਵਰ ਅਹੁਦਿਆਂ ਦੀ ਨਿਯੁਕਤੀ ਲਈ ਇਸ਼ਤਿਹਾਰ ਜਾਰੀ ਕੀਤੇ ਨੇ। ਇਸ ਦੇ ਨਾਲ ਹੀ ਸੰਘ ਲੋਕ ਸੇਵਾ ਕਮਿਸ਼ਨ ਦੇ ਪ੍ਰਤਿਭਾ ਸੇਤੂ ਪੋਰਟਲ ਰਾਹੀਂ 16 ਨੌਜਵਾਨ ਪੇਸ਼ੇਵਰਾਂ ਲਈ ਭਰਤੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਇੱਕ ਬਿਆਨ ਵਿਚ ਐਨਟੀਏ ਨੇ ਕਿਹਾ ਕਿ ਉਹ ਪਾ ਏਜੰਸੀ ਦੇ ਸੰਸਥਾਗਤ ਪੁਨਰਗਠਨ ਵੱਲ ਪਹਿਲਾ ਠੋਸ ਕਦਮ ਦਰਸਾਉਂਦੇ ਨੇ। ਐਨਟੀਏ ਨੇ ਠੇਕੇ ਦੇ ਆਧਾਰ ਤੇ 4 ਜਨਰਲ ਮੈਨੇਜਰ ਅਹੁਦਿਆਂ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਹਰੇਕ ਦੀ ਸ਼ੁਰੂਆਤੀ ਮਿਆਦ 3 ਸਾਲ ਹੋਵੇਗੀ। ਮੁਲਾਂਕਣ ਖੋਜ ਤੇ ਵਿਕਾਸ ਅਤੇ ਮਨੋਵਿਗਿਆਨਕ ਲਈ ਜਨਰਲ ਮੈਨੇਜਰ ਐਨਟੀਏ ਦੇ ਅਕਾਦਮਿਕ ਕਾਰਜਾਂ ਦੀ ਅਗਵਾਈ ਕਰਨਗੇ। ਇਸ ਕੇਂਦਰ ਦਾ ਦਾਇਰਾ 500 ਤੋਂ ਵੱਧ ਸ਼ਹਿਰਾਂ ਤੇ 94 ਅੰਤਰਰਾਸ਼ਟਰੀ ਕੇਂਦਰਾਂ 'ਚ ਫੈਲਿਆ ਹੋਇਆ ਹੈ। ਉਹ ਪੈਨਲਮੈਂਟ ਮਿਆਰਾਂ, ਸਮਰੱਥਾ, ਯੋਜਨਾਬੰਦੀ ਅਤੇ ਕੇਂਦਰ ਦੀ ਗੁਣਵੱਤਾ ਲਈ ਜ਼ਿੰਮੇਵਾਰ ਹੋਣਗੇ। ਸੂਚਨਾ ਸੁਰੱਖਿਆ ਦੇ ਜਨਰਲ ਮੈਨੇਜਰ, ਜਿਸ ਨੂੰ ਐਨਟੀਏ ਦਾ ਮੁੱਖ ਸੂਚਨਾ ਅਧਿਕਾਰੀ ਨਾਮਜ਼ਦ ਕੀਤਾ ਗਿਆ, ਏਜੰਸੀ ਦੇ ਸਾਈਬਰ ਸੁਰੱਖਿਆ ਕਾਰਜਾਂ ਦੀ ਅਗਵਾਈ ਕਰਨਗੇ। ਐਨਟੀਏ ਨੇ ਕਿਹਾ ਕਿ ਪਹਿਲੀ ਵਾਰ ਹੈ ਜਦੋਂ ਨੌਜਵਾਨ ਪੇਸ਼ੇਵਰਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ। ਏਜੰਸੀ ਨੇ ਕਿਹਾ ਕਿ ਮਾਹਰਾਂ ਦੀ ਉੱਚ ਪੱਧਰੀ ਕਮੇਟੀ ਵੱਲੋਂ ਸਿਫਾਰਸ਼ ਕੀਤੇ ਗਏ 10 ਕਾਰਜਸ਼ੀਲ ਖੇਤਰਾਂ 'ਚ ਆਉਣ ਵਾਲੇ ਹਫ਼ਤਿਆਂ 'ਚ ਹੋਰ ਭਰਤੀ ਤੇ ਪੈਨਲਮੈਂਟ ਸ਼ੁਰੂ ਕੀਤਾ ਜਾਵੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਰੋਮਾਨੀਆ ਦੀ ਬੁਖਾਰੈਸਟ ਯੂਨੀਵਰਸਿਟੀ ਆਫ ਇਕਨੋਮਿਕ ਸਟੱਡੀਜ਼ ਨੇ ਆਨਰੇਰੀ ਡਾਕਟੋਰੇਟ ਦੀ ਡਿਗਰੀ ਪ੍ਰਦਾਨ ਕੀਤੀ ਹੈ। ਇਹ ਪੁਰਸਕਾਰ ਉਨ੍ਹਾਂ ਦੀ ਵਿਲੱਖਣ ਜਨਤਕ ਸੇਵਾ, ਸਿੱਖਿਆ ਅਤੇ ਸਮਾਜਿਕ ਸ਼ਮੂਲੀਅਤ ਪ੍ਰਤੀ ਵਚਨਬੱਧਤਾ ਅਤੇ ਭਾਰਤ ਰੋਮਾਨੀਆ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੇ ਯੋਗਦਾਨ ਦੇ ਸਨਮਾਨ 'ਚ ਦਿੱਤਾ ਗਿਆ। ਰਾਸ਼ਟਰਪਤੀ ਮੁਰਮੂ ਨੇ ਸਨਮਾਨ ਸਵੀਕਾਰ ਕਰਦੇ ਹੋਏ ਇਸ ਨੂੰ ਭਾਰਤ ਦੇ ਲੋਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਦੋਵਾਂ ਮੁਲਕਾਂ ਦਰਮਿਆਨ ਅਟੁੱਟ ਦੋਸਤੀ ਨੂੰ ਦਰਸਾਉਂਦਾ ਹੈ। ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਸਭਿਆਚਾਰ ਦਰਮਿਆਨ ਪੁਲ ਬਣਾਉਣ ਤੇ ਇੱਕ ਹੋਰ ਸ਼ਾਂਤੀਪੂਰਨ ਤੇ ਖੁਸ਼ਹਾਲ ਦੁਨੀਆ 'ਚ ਯੋਗਦਾਨ ਪਾਉਣ ਲਈ ਗਿਆਨ ਤੇ ਕਦਰਾਂ ਕੀਮਤਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਭਾਰਤ ਨੇ ਕਾਲਾ ਸਾਗਰ ਵਿੱਚ ਵਪਾਰਕ ਜਹਾਜ਼ MV ਉਮੋਰਫੀ ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਹਮਲੇ ਨੂੰ ਅਸਵੀਕਾਰਯੋਗ ਦੱਸਦਿਆਂ ਭਾਰਤ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਸਮੁੰਦਰੀ ਨੈਵੀਗੇਸ਼ਨ ਤੇ ਅੰਤਰਰਾਸ਼ਟਰੀ ਵਪਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਾਲਾ ਸਾਗਰ ਵਿੱਚੋਂ ਲੰਘਦੇ ਸਮੇਂ 18 ਜੁਲਾਈ ਨੂੰ ਜਹਾਜ਼ ਤੇ ਹਮਲਾ ਕੀਤਾ ਗਿਆ ਸੀ। ਇਸ ਹਮਲੇ 'ਚ ਇੱਕ ਭਾਰਤੀ ਮਲਾਹ ਦੀ ਮੌਤ ਹੋ ਗਈ। 3 ਭਾਰਤੀ ਨਾਗਰਿਕਾਂ ਸਮੇਤ 10 ਚਾਲਕ ਦਲ ਦੇ ਮੈਂਬਰ ਸਵਾਰ ਸਨ, ਬਾਕੀ 2 ਭਾਰਤੀ ਨਾਗਰਿਕ ਸੁਰੱਖਿਅਤ ਨੇ। ਮੰਤਰਾਲੇ ਨੇ ਕਿਹਾ ਕਿ ਭਾਰਤ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਜਿਹੇ ਹਮਲਿਆਂ ਦੀ ਸਪਸ਼ਟ ਤੌਰ ਤੇ ਨਿੰਦਾ ਕਰਦਾ ਹੈ। ਨੈਵੀਗੇਸ਼ਨ ਦੀ ਆਜ਼ਾਦੀ ਤੇ ਅੰਤਰਰਾਸ਼ਟਰੀ ਵਪਾਰ ਲਈ ਵੱਧ ਰਹੇ ਖਤਰੇ ਗੰਭੀਰ ਚਿੰਤਾ ਦਾ ਵਿਸ਼ਾ ਨੇ। ਇਹ ਘਟਨਾ ਗਿਨੀ ਬਿਸਾਓ ਝੰਡੇ ਵਾਲੇ ਕਾਰਗੋ ਜਹਾਜ਼ MV ਗੋਲਡਨ ਲਿਓ ਤੇ ਇੱਕ ਹੋਰ ਹਮਲੇ ਤੋਂ ਕੁਝ ਦਿਨ ਬਾਅਦ ਹੋਈ ਹੈ, ਜਿਸ ਦੇ 19 ਜੁਲਾਈ ਨੂੰ ਯੂਕਰੇਨ ਬੰਦਰਗਾਹ ਓਡੇਸਾ ਤੋਂ ਰਵਾਨਾ ਹੋਣ ਤੋਂ ਥੋੜੀ ਦੇਰ ਬਾਅਦ ਹਮਲਾ ਕੀਤਾ ਗਿਆ ਸੀ। ਭਾਰਤ ਸਰਕਾਰ ਨੇ ਕਿਹਾ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਅੱਤਲ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਸਮਰਥਨ ਦੇਣਾ ਬੰਦ ਨਹੀਂ ਕਰਦਾ। ਨਵੀਂ ਦਿੱਲੀ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਪਾਕਿਸਤਾਨੀ ਮੀਡੀਆ ਦੇ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਭਾਰਤ ਤੇ ਜਾਣਬੁੱਝ ਕੇ ਹੜ੍ਹ ਆਉਣ ਦਾ ਇਲਜ਼ਾਮ ਲਗਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਚਨਾਬ ਨਦੀ ਵਿੱਚ ਵਾਧਾ 20 ਤੋਂ 23 ਜੁਲਾਈ ਦੇ ਦਰਮਿਆਨ ਜੰਮੂ ਤੇ ਇਸ ਦੇ ਆਲੇ ਦੁਆਲੇ ਦੇ ਜਲਗਾਹ ਖੇਤਰਾਂ 'ਚ ਭਾਰੀ ਮੌਨਸੂਨ ਬਾਰਿਸ਼ ਦਾ ਨਤੀਜਾ ਏ। ਸ੍ਰੀ ਜੈਸਵਾਲ ਨੇ ਕਿਹਾ ਕਿ ਪਾਕਿਸਤਾਨ ਦੇ ਆਪਣੇ ਹੱਟਪੂਰਵਕ ਅਨੁਮਾਨ ਵਿਭਾਗ ਨੇ ਚਨਾਬ ਨਦੀ 'ਚ ਵਾਧੇ ਦਾ ਕਾਰਨ ਉੱਪਰਲੇ ਜਲਗਾਹ ਖੇਤਰਾਂ ਵਿੱਚ ਭਾਰੀ ਬਾਰਿਸ਼ ਨੂੰ ਦੱਸਿਆ ਏ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ DMRC ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਦਿੱਲੀ ਦੇ 18 ਸਟੇਸ਼ਨ ਅੱਜ ਤੋਂ ਅਗਲੇ ਨੋਟਿਸ ਤੱਕ ਬੰਦ ਰਹਿਣਗੇ। ਇਹਨਾਂ ਵਿੱਚ ਰਾਜੀਵ ਚੌਕ, ਪਟੇਲ ਚੌਕ, ਨਵੀਂ ਦਿੱਲੀ, ਕੇਂਦਰੀ ਸਕੱਤਰੇਤ, ITO, ਮੰਡੀ ਹਾਊਸ, ਸੁਪਰੀਮ ਕੋਰਟ ਤੇ ਹੋਰ ਸਟੇਸ਼ਨ ਸ਼ਾਮਲ ਨੇ। ਹਾਲਾਂਕਿ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਵੀ ਕਿਹਾ ਕਿ ਰਾਜੀਵ ਚੌਕ, ਮੰਡੀ ਹਾਊਸ ਤੇ ਕੇਂਦਰੀ ਸਕੱਤਰੇਤ ਵਿਖੇ ਇੰਟਰਚੇਂਜ ਸਹੂਲਤਾਂ ਉਪਲਬਧ ਰਹਿਣਗੀਆਂ। ਭਾਰਤ ਨੇ ਗਲਾਸਗੋ 'ਚ 226 ਰਾਸ਼ਟਰਮੰਡਲ ਖੇਡਾਂ 'ਚ ਆਪਣਾ ਪਹਿਲਾ ਤਮਗਾ ਜਿੱਤਿਆ। ਪੈਰਾ ਪਾਵਰ ਲਿਫਟਿੰਗ ਮਰਦਾਂ ਦੇ ਹੈਵੀ ਵੇਟ ਮੁਕਾਬਲੇ 'ਚ ਚੰਡੂ ਕੁਮਾਰ ਨੇ ਕਾਂਸੀ ਦਾ ਤਮਗਾ ਜਿੱਤਿਆ। ਬਿਹਾਰ ਦੇ ਨਲੰਦਾ ਨਿਵਾਸੀ ਚੰਡੂ ਕੁਮਾਰ ਨੇ 190 ਕਿਲੋਗ੍ਰਾਮ ਭਾਰ ਚੁੱਕ ਕੇ 3ਜਾ ਸਥਾਨ ਪ੍ਰਾਪਤ ਕੀਤਾ। ਉਹਨਾਂ 196 ਕਿਲੋਗ੍ਰਾਮ ਦਾ ਰਿਕਾਰਡ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਨੂੰ ਪੂਰਾ ਨਹੀਂ ਕਰ ਸਕੇ। ਭਾਰਤੀ ਸਕੁਐਸ਼ ਖਿਡਾਰੀ ਅਨਾਹਤ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਕੈਨੇਡਾ ਦੇ ਅੰਟੋਰੀਓ 'ਚ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਸ ਫਾਈਨਲ ਵਿੱਚ ਪਹੁੰਚ ਗਏ ਨੇ। ਸੈਮੀਫਾਈਨਲ ਵਿੱਚ ਅਨਾਹਤ ਨੇ ਮਿਸਰ ਦੀ ਬਾਰਬ ਸਮੇ ਨੂੰ 3-1 ਨਾਲ ਹਰਾਇਆ। ਖਿਤਾਬੀ ਮੁਕਾਬਲੇ ਵਿੱਚ ਅਨਾਹਤ ਦਾ ਸਾਹਮਣਾ ਹੁਣ ਮਿਸਰ ਦੀ ਰੁਕਾਇਆ ਸਲੀਮ ਨਾਲ ਹੋਵੇਗਾ। ਇਹ ਮੈਚ ਅੱਜ ਭਾਰਤੀ ਸਮੇਂ ਮੁਤਾਬਕ ਦੁਪਹਿਰ 1 ਵਜੇ ਖੇਡਿਆ ਜਾਵੇਗਾ। ਉਧਰ ਭਾਰਤ ਤੇ ਜ਼ਿੰਬਾਬਵੇ

0: ਦਰਮਿਆਨ ਤਿੰਨ ਮੈਚਾਂ ਦੀ ਲੜੀ ਦਾ ਦੂਜਾ 2020 ਮੈਚ ਅੱਜ ਹਰਾਰੇ 'ਚ ਸ਼ਾਮੀ 4:30 ਵਜੇ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸਰਕਾਰ ਨੇ ਪੇਪਰ ਲੀਕ ਰੋਕਣ ਤੇ ਸਖਤ ਸਜ਼ਾ ਦੀ ਵਿਵਸਥਾ ਵਾਲੇ ਖਰੜਾ ਬਿੱਲ ਨੂੰ ਮਨਜ਼ੂਰੀ ਦਿੱਤੀ। ਸੰਸਦ ਵਿੱਚ ਅਗਲੇ ਹਫ਼ਤੇ ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੇਪਰ ਲੀਕ ਰੋਕਣ ਬਾਰੇ ਤਜਵੀਜ਼ਸ਼ੁਦਾ ਸੁਧਾਰਾਂ ਬਾਰੇ ਆਪਣੀ ਵੀਡੀਓ ਤੇ ਪ੍ਰਾਪਤ ਫੀਡਬੈਕ ਤੇ ਸੁਝਾਵਾਂ ਲਈ ਦੇਸ਼ ਦੇ ਨੌਜਵਾਨਾਂ ਦਾ ਧੰਨਵਾਦ ਕੀਤਾ। ਸਰਕਾਰ ਤੇ ਸੀਜੇਪੀ ਦੇ ਇੱਕ ਵਫ਼ਦ ਦਰਮਿਆਨ ਅੱਜ ਨਵੀਂ ਦਿੱਲੀ 'ਚ ਅਗਲੇ ਦੌਰ ਦੀ ਗੱਲਬਾਤ ਹੋਵੇਗੀ ਅਤੇ ਗਲਾਸਗੋ 'ਚ 2026 ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੂੰ ਪਹਿਲਾ ਤਮਗਾ ਮਿਲਿਆ। ਪੈਰਾ ਪਾਵਰ ਲਿਫਟਿੰਗ ਦੇ ਹੈਵੀ ਵੇਟ ਮੁਕਾਬਲੇ 'ਚ ਚੰਡੂ ਕੁਮਾਰ ਨੇ ਕਾਂਸੀ ਦਾ ਤਮਗਾ ਜਿੱਤਿਆ। ਇਸ ਦੇ ਨਾਲ ਹੀ ਰਾਸ਼ਟਰ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।
1: ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਮਾਂ ਹੋ ਰਿਹਾ ਜੀ ਠੀਕ 8:40 ਅਤੇ ਹੁਣ ਸਮਾਂ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ।

ਜੀ ਸਰੋਤਿਓ, ਮਹਿਕ ਪੰਜਾਬ ਦੀ ਪ੍ਰੋਗਰਾਮ ਵਿੱਚ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਅੰਮ੍ਰਿਤ ਆਪ ਸਭ ਦਾ ਸਵਾਗਤ ਕਰਦਾ ਹਾਂ। ਅਤੇ ਦੋਸਤੋ, ਅੱਜ ਦਾ ਜਿਹੜਾ ਸਿਲਸਿਲਾ ਹੈ ਉਹ ਹੈ ਦੇਸ਼ ਭਗਤੀ ਦੇ ਗੀਤ, ਅਤੇ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ।

ਜੀ ਸਰੋਤਿਓ, ਹੁਣੀ ਤੁਸੀਂ ਸੁਣਿਆ ਹਮੇਂਤ ਕੁਮਾਰ ਦੀ ਆਵਾਜ਼ ਵਿੱਚ ਦੇਸ਼ ਭਗਤੀ ਗੀਤ। ਹੁਣ ਸੁਣਦੇ ਹਾਂ ਵਿਸ਼ਾਲ ਡਾਡਲਾਣੀ ਦੀ ਆਵਾਜ਼ ਵਿੱਚ ਅਗਲਾ ਦੇਸ਼ ਭਗਤੀ ਗੀਤ।

ਜਿਸ ਰੋਤੇ ਹੁਣੇ ਤੁਸੀਂ ਸੁਣਿਆ ਵਿਸ਼ਾਲ ਡਡਲਾਨੀ ਦੀ ਆਵਾਜ਼ ਵਿੱਚ ਦੇਸ਼ ਭਗਤੀ ਗੀਤ ਫਿਲਮ ਫਾਈਟਰ ਵਿੱਚੋਂ, ਅਤੇ ਹੁਣ ਸੁਣਦੇ ਹਾਂ ਅਰੀਜੀਤ ਸਿੰਘ ਦੀ ਆਵਾਜ਼ ਵਿੱਚ ਅਗਲੀ ਦੇਸ਼ ਭਗਤੀ ਰਚਨਾ।

ਜਿਸ ਰੁੱਤ ਹੋਏ ਸੀ ਦੇਸ਼ ਭਗਤੀ ਦਾ ਗੀਤ ਅਰੀਜੀਤ ਸਿੰਘ ਦੀ ਆਵਾਜ਼ ਵਿੱਚ ਫਿਲਮ ਫਾਈਟਰ ਵਿੱਚੋਂ। ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮਹਿਕ ਪੰਜਾਬ ਦੀ ਤਹਿਤ ਸਿਲਸਿਲਾ ਦੇਸ਼ ਭਗਤੀ ਗੀਤ। ਅਤੇ ਹੁਣ ਅਗਲਾ ਗੀਤ ਸੁਣਦੇ ਹਾਂ ਕੀਰਤੀ ਸਾਗਾਠੀਆ ਦੀ ਆਵਾਜ਼ ਵਿੱਚ।

ਜੀ ਸਰੋਤਿਓ, ਆਪਾਂ ਹਮੇਸ਼ਾ ਬੋਲਦੇ ਰਹਾਂਗੇ ਭਾਰਤ ਮਾਤਾ ਦੀ ਜੈ। ਅਤੇ ਇਹ ਸੀ ਦੇਸ਼ ਭਗਤੀ ਗੀਤ ਕੀਰਤੀ ਸਾਗਾਠੀਆ ਦੀ ਆਵਾਜ਼ ਵਿੱਚ। ਅਤੇ ਹੁਣ ਸੁਣਦੇ ਹਾਂ ਅਰੀਜੀਤ ਸਿੰਘ ਦੀ ਆਵਾਜ਼ ਵਿੱਚ ਇੱਕ ਹੋਰ ਪਿਆਰਾ ਜਿਹਾ ਦੇਸ਼ ਭਗਤੀ ਗੀਤ।

ਜਿਸ ਰੋਤਿਓ ਇਸ ਦੇ ਨਾਲ ਹੀ ਮੈਨੂੰ ਅੰਮ੍ਰਿਤ ਨੂੰ ਪ੍ਰੋਗਰਾਮ ਮਹਿਕ ਪੰਜਾਬ ਦੀ ਸਮਾਪਤ ਕਰਨ ਦੀ ਦਿਓ ਇਜਾਜ਼ਤ। ਨਮਸਕਾਰ। ਜਿਸ ਰੋਤਿਓ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ, ਅਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 9 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਦੇ ਪ੍ਰਸਾਰਣ, ਜਿਸ ਦੇ ਤਹਿਤ ਤੁਸੀਂ ਸੁਣੋਗੇ 9 ਵਜੇ ਪ੍ਰੋਗਰਾਮ ਚਿੱਤਰਲੋਕ, ਅਤੇ 9:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਆਜ ਕੇ ਫਨਕਾਰ। ਥੋੜ੍ਹੀ ਦੇਰ ਕਰੋ ਇੰਤਜ਼ਾਰ।

0: ਸੁਣਿਆ ਭਾਰਤ ਦੀ ਸਾਡੇ ਮੁਲਕ ਦੀ ਰੱਖਿਆ ਖੇਤਰ ਦੇ ਵਿੱਚ ਆਤਮ ਨਿਰਭਰਤਾ ਬਾਰੇ, ਭਾਰਤ ਕਿੱਥੇ ਖੜਾ ਹੈ ਰੱਖਿਆ ਖੇਤਰ ਦੇ ਵਿੱਚ ਆਤਮ ਨਿਰਭਰਤਾ ਦੇ ਮਾਮਲੇ ਚ?
1: ਪਹਿਲਾਂ ਨਾਲੋਂ ਅਸੀਂ ਬਹੁਤ ਇੰਪਰੂਵਮੈਂਟ ਕੀਤੀ ਹੈ, ਆਪਣੇ ਦੇਸ਼ ਨੇ ਹੁਣ ਕਾਫੀ ਅੱਗੇ ਆਇਆ ਹੈਗਾ। ਜਿਹੜਾ ਚੀਜ਼ਾਂ ਅਸੀਂ ਪਹਿਲਾਂ ਨਹੀਂ ਕਰਦੇ ਸੀ ਹੁਣ ਕਰ ਰਹੇ ਹੈ, ਆਪਦੇ ਹਥਿਆਰ ਬਣਾ ਰਹੇ ਹੈ। ਪਰ ਇਹ ਸਾਰੇ ਹਥਿਆਰਾਂ ਦੀ ਔਰ ਆਤਮ ਨਿਰਭਰਤਾ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਤੁਹਾਨੂੰ ਦੱਸੂਗਾ ਇਹਦਾ ਬੈਕਗ੍ਰਾਉਂਡ, ਪਿੱਛੇ ਕਿਵੇਂ ਆਪਾਂ ਕੀ ਕੁਝ ਕਰਦੇ ਰਹੇ ਹਾਂ ਔਰ ਆਪਣਾ ਮੁਲਕ ਕਿਵੇਂ ਅੱਗੇ ਵਧਿਆ ਹੈਗਾ। ਦੇਖੋ ਜੀ, ਇਸ ਤਰ੍ਹਾਂ ਹੈਗਾ, ਲੜਾਈਆਂ ਔਰ ਲੜਾਈ ਦਾ ਕੰਮ ਦੇਸ਼ਾਂ ਦੇ ਵਿੱਚ, ਕਬੀਲਿਆਂ ਦੇ ਵਿੱਚ, ਘਰਾਂ ਦੇ ਵਿੱਚ, ਸਾਰੇ ਕਿਤੇ ਚੱਲਦਾ ਰਿਹਾ ਹੈਗਾ ਔਰ ਜਦੋਂ ਇਨਸਾਨ ਆਇਆ ਹੈ ਇਹ ਚੱਲ ਹੀ ਰਿਹਾ ਹੈਗਾ। ਪਰ ਟਾਈਮ ਟਾਈਮ ਦੇ ਨਾਲ ਉਹਨਾਂ ਦੇ ਹਥਿਆਰ ਔਰ ਉਹਨਾਂ ਨੇ ਲੜਾਈ ਕਰਨ ਦੇ ਤੌਰ ਤਰੀਕੇ ਅੱਡ ਅੱਡ ਟਾਈਮ ਤੇ ਫਰਕ ਪੈਂਦੇ ਰਹੇ ਹੈਗੇ। ਜਦੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਜਦੋਂ ਫੌਜ ਆਪਣੀ ਇੱਥੇ ਹੁੰਦੀ ਸੀ, ਆਪਣੇ ਕੋਲੇ ਇਹੋ ਜਿਹੇ ਕਿਸਮ ਦੀਆਂ ਤੋਪਾਂ ਨਹੀਂ ਸੀਗੀਆਂ, ਉਹ ਸਭ ਕੁਝ ਉਹਨਾਂ ਨੇ ਬਾਹਰੋਂ ਲਿਆ ਕੇ ਇੱਕ ਬੜੀ ਮਜ਼ਬੂਤ ਔਰ ਮਾਡਰਨ ਆਰਮੀ ਉਸ ਵਕਤ ਦੀ ਬਣਾਈ। ਉਹ ਅੱਗੇ ਵੱਧਦੇ ਵੱਧਦੇ ਅੰਗਰੇਜ਼ਾਂ ਨੇ ਜਦੋਂ ਫਸਟ ਵਰਲਡ ਵਾਰ ਲੜਿਆ, ਫਿਰ ਉਦੋਂ ਬਾਅਦ ਸੈਕੰਡ ਵਰਲਡ ਵਾਰ ਲੜਿਆ, ਨਵੇਂ ਕਿਸਮ ਦੇ ਵੈਪਨ ਹਥਿਆਰ ਆਏ, ਉਹ ਆਉਣ ਤੋਂ ਬਾਅਦ ਕਿਸ ਕਿਸਮ ਨਾਲ ਲੜਾਈ ਲੜਦੇ ਸੀ ਉਹਦੇ 'ਚ ਵੀ ਕਾਫੀ ਫਰਕ ਆਏ। ਜਦੋਂ ਆਪਾਂ ਆਪਣਾ ਮੁਲਕ ਆਜ਼ਾਦ ਹੋਇਆ, ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਆਪਣੇ ਕੋਲੇ ਅੰਗਰੇਜ਼ਾਂ ਨੇ ਜੋ ਹਥਿਆਰ ਛੱਡੇ ਸੀ ਸੈਕੰਡ ਵਰਲਡ ਵਾਰ ਦੇ, ਉਹ ਰਹਿ ਗਏ ਔਰ ਉਹ ਵੀ ਕਾਫੀ ਘੱਟ ਸੀਗੇ। ਆਪਣੀ ਜਿਹੜਾ ਉਸ ਵਕਤ ਆਰਥਿਕ ਸਥਿਤੀ ਸੀਗੀ ਉਹ ਬੜੀ ਕਮਜ਼ੋਰ ਹੋ ਗਈ ਸੀ, ਕਿਉਂਕਿ ਅੰਗਰੇਜ਼ ਇੱਥੋਂ 42 ਟ੍ਰਿਲੀਅਨ ਡਾਲਰਸ ਇੰਡੀਆ ਦੇ ਵਿੱਚੋਂ ਲੈ ਗਏ ਸੀਗੇ, ਜਿਹਦੇ ਨਾਲ ਆਪਣੇ ਕੋਲੇ ਜੋ ਕੁਝ ਵੀ ਮਾਇਆ ਪੈਸਾ ਸੀਗਾ, ਜੋ ਕੁਝ ਵੀ ਅਸੈਟ ਸੀ, ਉਹ ਸਾਰੀਆਂ ਖਤਮ ਕਰਤੀਆਂ ਸੀ ਉਹਨੇ। ਆਪਾਂ ਨੇ ਉੱਥੋਂ ਆਲਮੋਸਟ ਫਰੋਮ ਜ਼ੀਰੋ ਸ਼ੁਰੂ ਕੀਤਾ। ਇੰਡੀਪੈਂਡੈਂਸ ਤੋਂ ਬਾਅਦ ਆਪਣੇ ਉੱਤੇ ਚਾਈਨੀਜ਼ ਨੇ ਅਟੈਕ ਕੀਤਾ, ਉਦੋਂ ਆਪਾਂ ਰਿਅਲਾਈਜ਼ ਕੀਤਾ ਕਿ ਆਪਣੇ ਕੋਲ ਹਥਿਆਰ ਕਿੰਨੇ ਘੱਟ ਹੈਗੇ ਹੈ, ਆਪਣੀ ਫੌਜ ਕਿੰਨੀ ਪਿੱਛੇ ਹੈ। ਉਸ ਲੜਾਈ ਤੋਂ ਬਾਅਦ ਆਪਾਂ ਬਹੁਤ ਅੱਗੇ ਵਧੇ, ਉਸ ਵਕਤ ਆਪਦੇ ਆਪ ਆਪਾਂ ਹਥਿਆਰਾਂ ਨੂੰ ਤਿਆਰ ਨਹੀਂ ਕਰ ਸਕਦੇ ਸੀ, ਬਾਹਰਲੇ ਮੁਲਕਾਂ ਤੋਂ ਲੈ ਰਹੇ ਸੀ। ਉਹ ਬਾਹਰਲੇ ਮੁਲਕਾਂ ਤੋਂ ਆਏ ਹੋਏ ਹਥਿਆਰ ਬੜੇ ਹੀ ਮਹਿੰਗੇ ਪੈਂਦੇ ਸੀ, ਐਮੂਨੇਸ਼ਨ ਲਿਆਉਣੀ ਬੜੀ ਮਹਿੰਗੀ ਪੈਂਦੀ ਸੀ, ਪਰ ਚਲੋ ਕਿਉਂਕਿ ਆਪਣੇ ਕੋਲੇ ਟੈਕਨੋਲੋਜੀ ਨਹੀਂ ਸੀ, ਆਪਾਂ ਉਹਨਾਂ ਨੂੰ ਲਿਆ ਕੇ ਇਸਤੇਮਾਲ ਕੀਤਾ। 71 ਦੀ ਲੜਾਈ ਹੋਈ 62 ਤੋਂ ਬਾਅਦ, ਉਦੋਂ ਆਪਣੀ ਸਥਿਤੀ ਬਾਹਰਲੇ ਮੁਲਕਾਂ ਦੇ ਹਥਿਆਰਾਂ ਦੇ ਨਾਲ ਆਪਾਂ ਕਾਫੀ ਮਜ਼ਬੂਤੀ ਕੀਤੀ। ਪਾਕਿਸਤਾਨ ਨੂੰ ਕਿਸ ਤਰੀਕੇ ਨਾਲ ਆਪਾਂ ਹਰਾਇਆ, ਬੜਾ ਅੱਛਾ ਕੰਮ ਹੋਇਆ। ਪਰ 1971 ਤੋਂ ਬਾਅਦ ਅਸੀਂ ਦੇਖਿਆ ਕਿ ਅਗਲੇ 2 ਡਿਕੇਡ, ਮਤਲਬ 20 ਸਾਲ ਵਾਸਤੇ ਆਪਾਂ ਕੋਸ਼ਿਸ਼ ਕਰ ਰਹੇ ਸੀ ਪਰ ਆਪਾਂ ਅੱਗੇ ਨਹੀਂ ਵੱਧ ਸਕ ਰਹੇ ਸੀ ਆਪਦੇ ਹਥਿਆਰ ਬਣਾਉਣ 'ਚ। ਹੁਣ ਕੀ ਹੋਇਆ ਹੈਗਾ ਕਿ ਜਿਹੜੀ ਹੁਣ ਪਿਛਲੇ ਸਰਕਾਰ ਆਈ ਹੈਗੀ ਹੈ, ਇਹਨਾਂ ਨੇ ਕਾਫੀ ਮਿਹਨਤ ਕੀ ਕਰਕੇ ਔਰ ਬੜੇ ਅੱਛੇ ਅੱਛੇ ਆਈਡੀਆਜ਼ ਲਿਆ ਕੇ ਆਪਾਂ ਨੂੰ ਆਤਮ ਨਿਰਭਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ। ਆਪਾਂ ਜਦੋਂ ਲੜਦੇ ਹੈਗੇ ਹਾਂ, ਆਪਾਂ ਉਹਦੇ ਵਿੱਚ ਇੱਕ ਮੁਲਕ ਦੂਜੇ ਨਾਲ ਲੜਾਈ ਕਰਦਾ, ਉਹਦੇ 'ਚ ਕੀ ਹੁੰਦਾ ਹੈਗਾ ਸੀ, ਪਹਿਲਾਂ ਕੀ ਹੁੰਦਾ ਸੀ, ਆਪਾਂ ਹੱਥ ਤੋਂ ਹੱਥ ਦੀ ਲੜਾਈ ਕਰਦੇ ਸੀਗੇ, ਫਿਰ ਤੋਪਾਂ ਆਈਆਂ, ਥੋੜ੍ਹੇ ਦਿਨ ਦੂਰੀ ਵਧੀ, ਉਦੋਂ ਪਹਿਲਾਂ ਤੀਰ ਕਮਾਨਾਂ ਦੇ ਨਾਲ ਵੀ ਥੋੜ੍ਹੀ ਦੂਰੀ ਦਾ ਇਸਤੇਮਾਲ ਹੋਇਆ, ਜਿੱਥੇ ਕਿ ਆਪਾਂ ਸਮਝ ਲਓ 30 ਗਜ਼ ਤੋਂ 50 ਗਜ਼, 100 ਗਜ਼ ਦੂਰ ਤੱਕ ਤੀਰ ਨਾ ਮਾਰ ਸਕਦੇ ਸੀਗੇ। ਤੇ ਉਹ ਪਹਿਲਾਂ ਉਹ ਪ੍ਰੋਸੀਜਰ ਚੱਲਦਾ ਰਿਹਾ, ਫਿਰ ਜਿਉਂ ਜਿਉਂ ਵੈਪਨ ਵੱਡੇ ਆਉਂਦੇ ਰਹੇ ਉਹਨਾਂ ਦੀਆਂ ਰੇਂਜਸ ਵੱਧਦੇ ਰਹੀਆਂ, ਲੜਾਈ ਦੂਰੋਂ ਵੀ ਸ਼ੁਰੂ ਹੋਈ, ਹਥਿਆਰ ਆਏ, ਦੂਰੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਹਾਂ ਹੱਥ ਤੋਂ ਹੱਥ ਦੀ ਲੜਾਈ ਵੀ ਚੱਲੀ। ਪਰ ਜਿਹੜਾ ਅੱਜ ਸਮਾਂ ਆਇਆ ਹੈਗਾ, ਇਸ ਸਮੇਂ ਦੇ ਵਿੱਚ ਆਪਾਂ ਨੂੰ ਹੱਥ ਤੋਂ ਹੱਥ ਦੀ ਲੜਾਈ ਦਾ ਕੰਮ ਤਕਰੀਬਨ ਹੀ ਖਤਮ ਹੋ ਗਿਆ। ਜਿਹੜੀਆਂ ਆਪਾਂ ਤੋਪਾਂ ਇਸਤੇਮਾਲ ਕਰਦੇ ਸੀਗੇ, ਅੱਜ ਦੀਆਂ ਜਿਹੜੀਆਂ ਤੋਪਾਂ ਹੈਗੀਆਂ ਉਹਨਾਂ ਦੀਆਂ ਰੇਂਜਸ ਵੱਧ ਗਈਆਂ ਹੈ ਔਰ ਉਹਨਾਂ ਦੀ ਜਿੱਥੇ ਉਹਨਾਂ ਨੇ ਗੋਲਾ ਸਿੱਟਣਾ ਉਹਦੀ ਐਕੂਰੇਸੀ ਬਹੁਤ ਵੱਧ ਗਈ ਹੈਗੀ ਹੈ। ਔਰ ਫਿਰ ਤੀਜੀ ਚੀਜ਼ ਹੈਗੀ ਹੈ ਕਿ ਹੁਣ ਆਪਾਂ ਹੱਥੀ ਹੱਥ ਲੜਾਈ ਛੱਡ ਕੇ ਹੁਣ ਆਪਾਂ ਜ਼ਿਆਦਾ ਤੋਪਾਂ ਦੇ ਉੱਤੇ ਔਰ ਡਰੋਨਸ ਦੀ ਮਦਦ ਨਾਲ, ਜਿਹਦੇ ਵਿੱਚ ਕਿ ਇਨਸਾਨ ਨੇ ਇਨਸਾਨ ਨਾਲ ਡਾਇਰੈਕਟ ਨਹੀਂ ਲੜਨਾ ਹੈਗਾ, ਇਕੁਪਮੈਂਟ ਨੇ ਇੱਕ ਦੂਜੇ ਨਾਲ ਲੜਨਾ ਔਰ ਸਾਡੇ ਉੱਤੇ ਸਾਡਾ ਨੁਕਸਾਨ ਕਰਨਾ ਹੈ, ਉਹ ਹੁਣ ਕਾਰਵਾਈ ਸ਼ੁਰੂ ਹੈਗੀ ਹੈ। ਜਿਹੜਾ ਕਿ ਕੋਸ਼ਿਸ਼ ਹੈ ਕਿ ਜ਼ਿਆਦਾ ਦੂਰ ਤੋਂ ਦੂਰ ਕਿਸੇ ਚੀਜ਼ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ, ਆਪਾਂ ਨੂੰ ਆਪਦੇ ਆਪ ਲੜਨਾ ਨਾ ਪਵੇ, ਇਹ ਤੇ ਡਰੋਨ ਦੇ ਰਾਹੀਂ ਹੋ ਰਿਹਾ ਹੈਗਾ।
0: ਸਰ, ਤੁਸੀਂ ਡਰੋਨ ਦੀ ਗੱਲ ਕੀਤੀ ਹੈ, ਡਰੋਨ ਦੇ ਨਾਲ ਨਾਲ ਹੋਰ ਬਹੁਤ ਸਾਰੇ ਸ਼ਬਦ ਨੇ ਜਿਹੜੇ ਅਸੀਂ ਸੁਣਦੇ ਪੜ੍ਹਦੇ ਹਾਂ ਖਬਰਾਂ ਦੇ ਵਿੱਚ, ਜਿਨ੍ਹਾਂ 'ਚ ਮਿਜ਼ਾਈਲਾਂ ਵਹੀਕਲ ਹੋ ਗਏ, ਜਿਨ੍ਹਾਂ 'ਚ ਸੁਪਰਸੋਨਿਕ ਮਿਜ਼ਾਈਲਾਂ ਹੋ ਗਈਆਂ, ਰਾਕਟ ਡਰੋਨ ਹੋ ਗਏ। ਤਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਅੱਜ ਸਾਡੇ ਕੋਲੇ ਆਤਮ ਨਿਰਭਰਤਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਸਾਡੇ ਮੁਲਕ ਕੋਲੇ, ਸਾਡੀ ਜਲ ਸੈਨਾ ਕੋਲੇ, ਥਲ ਸੈਨਾ ਕੋਲੇ, ਵਾਯੂ ਸੈਨਾ ਕੋਲੇ, ਕਿਸ ਤਰ੍ਹਾਂ ਦੇ ਆਪਣੇ ਇਕਿਪਮੈਂਟ ਨੇ ਜਿਨ੍ਹਾਂ ਦੇ ਉੱਤੇ ਅਸੀਂ ਮਾਣ ਕਰ ਸਕਦੇ ਹਾਂ, ਅਸੀਂ ਕਹਿ ਸਕਦੇ ਹਾਂ ਕਿ ਇਹ ਸਾਡੇ ਮੁਲਕ ਦੇ ਵਿੱਚ ਬਣੇ ਆ, ਅਸੀਂ ਦੂਜੇ ਮੁਲਕ ਤੋਂ ਇਹ ਨਹੀਂ ਖਰੀਦੇ ਹੋਏ?
1: ਸਭ ਤੋਂ ਅੱਜ ਦੀ ਜਿਹੜੀ ਲੜਾਈ ਹੈਗੀ ਹੈ ਉਹ ਸਭ ਤੋਂ ਜ਼ਰੂਰੀ ਡਰੋਨਸ ਹੈਗੇ ਨੇ। ਡਰੋਨ ਦੇ ਵਿੱਚ ਕਾਫੀ ਕੋਸ਼ਿਸ਼ ਕਰ ਰਹੇ ਆ,

0: तब निर्भर होंगी। हुण रीसेंटली बड़े अच्छे किस्म के ड्रोन्स इंडिया च बनन लग पे हैगे है। और जिहड़े ड्रोन्स हैगे आपां पहली गल फौज वास्ते किवें इस्तेमाल कर रहे हैं, हुण असीं लोएस्ट लेवल दे उत्ते भी ड्रोन्स दा इस्तेमाल हो रहा है। जिहड़ी कि एक इन्फेंट्री बटालियन है उहदे विच एक प्लटून बनाई गई है जिहदा नाम है अशनी, इन्हां कोले ड्रोन्स हैगे है। ਇਹ ਬਿਲਕੁਲ ਜਿਹੜੇ ਸਭ ਤੋਂ ਅੱਗੇ ਲੜਾਈ ਕਰਨ ਵਾਲੇ ਦੁਸ਼ਮਣ ਦੇ ਸਭ ਤੋਂ ਨੇੜੇ ਹੁੰਦੇ ਜਵਾਨਾਂ, ਉਹਨਾਂ ਦੇ ਕੋਲੇ ਵੀ ਡਰੋਨਸ ਹਨ। ਔਰ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜਵਾਨਾਂ ਕੋਲੇ ਡਰੋਨਸ ਹੋਣਗੇ ਔਰ ਉਹ ਉਹਨਾਂ ਦੇ ਇਸਤੇਮਾਲ ਕਰਨਗੇ ਲੜਾਈ ਕਰਨ ਵਾਸਤੇ। ਹੁਣ ਅੱਜ ਕੱਲ੍ਹ ਆਰਟਲਰੀ ਦੇ ਵਿੱਚ ਵੀ ਡਰੋਨਸ ਆ ਗਏ ਹੈਗੇ ਆ ਜਿਹਦੇ ਵਿੱਚ ਕਿ ਵੱਡੀਆਂ ਦੂਰ ਦੀਆਂ ਰੇਂਜਸ ਇਸਤੇਮਾਲ ਹੋ ਰਹੀਆਂ ਹੈਗੀਆਂ, ਉਹ ਸਪੈਸ਼ਲਾਈਜ਼ਡ ਡਰੋਨ ਰੈਜੀਮੈਂਟਸ ਖੜੀਆਂ ਹੋ ਰਹੀਆਂ ਹੈਗੀਆਂ। ਔਰ ਆਪਾਂ ਦੂਰ ਤੋਂ ਦੂਰ ਉਹਨਾਂ ਡਰੋਨਸ ਦੀ ਮਦਦ ਦੇ ਨਾਲ ਹਮਲਾ ਕਰ ਸਕਾਂਗੇ ਦੁਸ਼ਮਣ ਦੇ ਉੱਤੇ। ਹੁਣ ਤੁਸੀਂ ਦੇਖੋਗੇ ਕੁਛ ਭੈਰੋ ਬਟੈਲੀਅਨਸ ਆਈਆਂ ਹੈਗੀਆਂ, ਜਿਹੜਾ ਕਾਫੀ ਖਬਰਾਂ 'ਚ ਵੀ ਹੈਗਾ ਇਹਦੇ ਬਾਰੇ, ਜਿਹੜੀਆਂ ਬਣ ਰਹੀਆਂ, ਜਿਨ੍ਹਾਂ ਕੋਲ ਬੜੀ ਹੀ ਸੋਫਿਸਟੀਕੇਟਿਡ ਇਕੁਪਮੈਂਟ ਹੋਊਗੀ ਔਰ ਉਹ ਟ੍ਰੇਨਡ ਕਮਾਂਡੋਜ਼ ਹੋਣਗੇ ਔਰ ਉਹ ਡਰੋਨਸ ਦੀ ਮਦਦ ਦੇ ਨਾਲ, ਸਪੈਸ਼ਲਾਈਜ਼ ਇਕੁਪਮੈਂਟ ਦੀ ਮਦਦ ਦੇ ਨਾਲ ਉਹ ਦੁਸ਼ਮਣ ਦੇ ਏਰੀਏ ਦੇ ਵਿੱਚ ਜਾ ਕੇ ਉਹਨਾਂ ਨੂੰ ਛੇਤੀ ਪਹੁੰਚਾਉਣਗੇ।
1: ਜੀ
0: ਹੁਣ ਜਿਹੜੀ ਲੜਾਈ ਹੈਗੀ ਹੈ ਉਹਦੇ ਵਿੱਚ ਪਹਿਲਾਂ ਨਾਲੋਂ ਸਿਵਲ ਮਿਲਟਰੀ ਫਿਊਜ਼ਨ, ਮਤਲਬ ਸਿਵਲ ਔਰ ਮਿਲਟਰੀ ਇਕੱਠੇ ਲੜ ਕੇ ਤਾਂ ਹੀ ਕਾਮਯਾਬ ਹੋ ਸਕਦੇ ਆ। ਆਪਾਂ ਯੂਕਰੇਨ ਦੀ ਲੜਾਈ ਦੇਖ ਰਹੇ ਹਾਂ, ਆਪਾਂ ਇਰਾਨ ਦੀ ਲੜਾਈ ਦੇਖ ਰਹੇ ਹਾਂ, ਜਿੱਥੇ ਕਿ ਸਿਵਲੀਅਨ ਫੌਜ ਦੀ ਮਦਦ ਕਰਕੇ ਕਿਸ ਤਰ੍ਹਾਂ ਦੇ ਨਾਲ ਲੜਾਈ ਆਪਾਂ ਜਿੱਤਣੀ ਹੈ।
1: ਕਰਨਲ ਸਾਹਿਬ, ਅਸੀਂ ਇਹ ਵੀ ਜਾਣਨਾ ਚਾਹੁੰਦੇ ਹਾਂ ਕਿ ਭਾਰਤ ਦੇ ਵਿੱਚ ਚਲਾਈ ਗਈ ਮੇਕ ਇਨ ਇੰਡੀਆ ਮੁਹਿੰਮ ਨੇ ਭਾਰਤ ਦੀ ਆਤਮ ਰੱਖਿਆ ਦੇ ਵਿੱਚ ਕਿੰਨਾ ਕੁ ਯੋਗਦਾਨ ਪਾਇਆ ਹੈ, ਇਸ ਤੇ ਚਾਨਣਾ ਪਾਓ ਜੀ।
0: ਮੈਂ ਤੁਹਾਨੂੰ ਇੰਨਾ ਹੀ ਦੱਸਣਾ ਚਾਹੁੰਦਾ ਕਿ ਆਤਮ ਨਿਰਭਰਤਾ ਦੇ ਨਾਲ ਸਭ ਤੋਂ ਵੱਡੀ ਆਤਮ ਨਿਰਭਰਤਾ ਜਿਹੜੀ ਆਪਾਂ ਹੁਣ ਡਿਵੈਲਪ ਕੀਤੀ ਹੈਗੀ ਹੈ ਉਹ ਹੈਗੀ ਹੈ ਕਿ ਜਿੱਥੇ ਸਿਵਲ ਗਵਰਨਮੈਂਟ ਔਰ ਫੌਜ ਮਿਲ ਕੇ ਇੱਕ ਕਿਸਮ ਨਾਲ ਕੰਮ ਕਰ ਰਹੀ ਹੈਗੀ ਹੈ, ਜਿਹਦੇ ਨਾਲ ਕਿ ਆਪਾਂ ਲੜਾਈ ਦੇ ਵਿੱਚ ਆਪਣੀ ਕਾਬਲੀਅਤ ਵਧੇ। ਇਸ ਕਾਬਲੀਅਤ ਨੂੰ ਵਧਾਉਣ ਵਾਸਤੇ ਆਰਮੀ, ਏਅਰਫੋਰਸ ਔਰ ਨੇਵੀ ਨੇ ਸਿੱਧਾ ਹੀ ਕੰਟੈਕਟ ਜਿਹੜੀਆਂ ਆਪਣੀਆਂ IITs ਹੈਗੀਆਂ ਉਹਦੇ ਨਾਲ ਬਣਾਇਆ ਔਰ ਉਹ ਟਾਈਮ ਟੂ ਟਾਈਮ ਆਪਦੀ ਰਿਕੁਆਇਰਮੈਂਟ ਪੇਸ਼ ਕਰਦੀ ਹੈ ਫੌਜ ਔਰ ਜਿਹੜੀਆਂ ਹੈਗੀਆਂ IITs ਉਹਨਾਂ ਚੀਜ਼ਾਂ ਨੂੰ ਡਿਵੈਲਪ ਕਰਕੇ ਦੇ ਰਹੀਆਂ। ਇਸ ਚੀਜ਼ ਦੇ ਵਿੱਚ ਅਸੀਂ ਬਹੁਤ ਹੀ ਅੱਗੇ ਵੱਧਦੇ ਜਾ ਰਹੇ ਹੈਗੇ। ਦੂਜਾ ਹੈਗਾ ਚੀਜ਼, ਆਪਾਂ ਜਿਹੜੀ ਸਿਵਲ ਮਿਲਟਰੀ ਕੋਆਰਡੀਨੇਸ਼ਨ ਦੇ ਨਾਲ ਆਪਾਂ ਨੂੰ ਕਾਫੀ ਇੰਟੈਲੀਜੈਂਸ ਸਿਵਿਲੀਅਨਸ ਜਿਹੜੇ ਹੈਗੇ ਉਹ ਫੌਜ ਨੂੰ ਦੇ ਸਕਦੇ ਹੁੰਦੇ ਦਿੰਦੇ ਹੈਗੇ ਔਰ ਦੇ ਰਹੇ ਹੈਗੇ। ਇਹ ਚੀਜ਼ 'ਚ ਅਸੀਂ ਕਾਫੀ ਅੱਗੇ ਵੱਧ ਗਏ ਹੈਗੇ। ਹੁਣ ਜਿਹੜੀ ਫੌਜ ਹੈਗੀ ਹੈ ਔਰ ਸਿਵਿਲੀਅਨ ਗਵਰਨਮੈਂਟ ਹੈ, ਜਦੋਂ ਕੋਈ ਆਪਾਂ ਅਟੈਕ ਹੁੰਦਾ ਹੈ ਔਰ ਬੜੀ ਡੂੰਘਾਈ ਦੇ ਵਿੱਚ ਨੁਕਸਾਨ ਹੁੰਦਾ, ਉਹਦੇ ਵਿੱਚ ਵੀ ਮਿਲਟਰੀ ਨੂੰ ਔਰ ਸਿਵਿਲ ਸਿਸਟਮ ਨੂੰ ਮਿਲ ਕੇ ਇਸ ਤਰੀਕੇ ਨਾਲ ਕੰਮ ਕਰਨਾ ਪੈਂਦਾ ਹੈਗਾ ਕਿ ਜਿਹੜੇ ਨੁਕਸਾਨ ਹੋਇਆ ਉਹਨੂੰ ਜਲਦੀ ਜਲਦੀ ਘੱਟ ਤੋਂ ਘੱਟ ਉਹਨੂੰ ਨੁਕਸਾਨ ਹੋਣ ਦੀਏ, ਜਿਹੜੀ ਚੀਜ਼ ਬਚਾਈ ਜਾ ਸਕਦੀ ਹੈ ਉਹਦੀ ਬਚਾਈ। ਇਹਨਾਂ ਸਭ ਚੀਜ਼ਾਂ ਦੇ ਵਿੱਚ ਅਸੀਂ ਬਹੁਤ ਹੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੇ ਹੈਗੇ। ਔਰ ਜਿਹੜੇ ਫੌਜ ਅੱਜ ਹੈਗੀ ਕੋਸ਼ਿਸ਼ ਕੀ ਕਰ ਰਹੀ ਹੈਗੀ ਹੈ ਕਿ ਅਸੀਂ ਘੱਟ ਤੋਂ ਘੱਟ ਬੰਦੇ ਲਾ ਕੇ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਉਠਾਈਏ। ਹੁਣ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਆਪਾਂ ਕਾਫੀ ਕਿਸਮ ਦੇ ਵੈਪਨ ਸਿਸਟਮਸ ਇੰਡੀਆ ਦੇ ਵਿੱਚ ਡਿਵੈਲਪ ਕਰ ਰਹੇ ਹੈਗੇ। ਆਪਾਂ ਸਭ ਤੋਂ ਪਹਿਲਾਂ ਲੈਂਦੇ ਹਾਂ ਇਨਫੈਂਟਰੀ ਦੇ ਵਿੱਚ, ਆਪਣੇ ਕੋਲ ਇਨਫੈਂਟਰੀ 'ਚ ਕਾਫੀ ਕਿਸਮ ਦੇ ਹਥਿਆਰ ਹੈ। ਹੁਣ ਲੇਟਲੀ ਆਪਾਂ ਕੀ ਕੀਤਾ, ਜਿਹੜੀਆਂ ਆਪਾਂ ਦੇਖਿਆ ਕਿ ਆਪਣੀਆਂ ਰਾਈਫਲ ਜਿਹੜੀਆਂ ਹੀ ਹੈ ਫੌਜ ਦੀਆਂ, ਹੁਣ ਗੌਰਮੈਂਟ ਨੇ AK-203 ਇਹਨੂੰ ਸ਼ੇਰ ਰਾਈਫਲ ਕਹਿੰਦੇ ਹੈਗੇ, ਮੈਨੂਫੈਕਚਰਿੰਗ ਇੰਡੀਆ 'ਚ ਹੈਗੀ ਹੈ, ਟੈਕਨੋਲੋਜੀ ਅਸੀਂ ਰਸ਼ੀਆ ਤੋਂ ਲਈ ਹੈ। ਇਹ ਬੜੇ ਅੱਛੇ ਕਿਸਮ ਦੀ ਰਾਈਫਲ ਇੰਟਰੋਡਿਊਸ ਹੋਈ ਹੈ। ਫਿਰ ਆਪਾਂ ਅੱਗੇ ਆਉਂਦੇ ਹੈਗੇ ਹੈ ਆਰਟਲਰੀ ਗਨਸ 'ਤੇ। ਆਪਣੇ ਇੱਥੇ ਹੁਣ ਉਹਨਾਂ ਨੇ ਬੜੇ ਅੱਛੇ ਕਿਸਮ ਦੀਆਂ ਆਰਟਲਰੀ ਗਨਸ ਬਣਾਈਆਂ, ਜਿਹੜੀਆਂ ਧਨੁਸ਼ ਸਭ ਤੋਂ ਪਹਿਲਾਂ ਲਿਆਂਦੀ ਜਿਹਦੀ ਤਕਰੀਬਨ 30 ਕਿਲੋਮੀਟਰ ਦੀ ਰੇਂਜ ਹੈ। ਪਹਿਲਾਂ ਆਪਾਂ ਜਿਹੜੀਆਂ ਬੋਫਰਸ ਇਸਤੇਮਾਲ ਕਰਦੇ ਸੀਗੇ ਉਹਨਾਂ ਦੇ ਕੰਪੈਟੇਬਲ ਗਨਸ ਹੈਗੀਆਂ, ਪਰ ਉਹਨਾਂ ਨਾਲੋਂ ਕਈ ਕਿਸਮ ਦੀਆਂ ਇਹਨਾਂ 'ਚ ਐਫੀਸ਼ੀਐਂਸੀ ਅੱਛੀਆਂ ਨੇ। ਔਰ ਅਸੀਂ ਦੇਖਦੇ ਹੈਗੇ ਔਰ ਜਿਹੜੀ ਇਨਫੋਰਮੇਸ਼ਨ ਸਾਨੂੰ ਪਤਾ ਲੱਗਦਾ ਕਿ ਇਹ ਗਨਸ ਵੀ ਬਹੁਤ ਹੀ ਕਾਮਯਾਬ ਹੈਗੀਆਂ।
1: ਪ੍ਰਾਈਵੇਟ ਡਿਫੈਂਸ ਕੰਪਨੀਜ਼ ਦੇ ਨਾਲ ਨਾਲ ਸਰ ਅਸੀਂ ਇਹ ਵੀ ਜਾਣਨਾ ਚਾਹੁੰਦੇ ਹਾਂ DRDO, HAL, BEL ਵਰਗੀਆਂ ਜੋ ਸਰਕਾਰੀ ਏਜੰਸੀਆਂ ਨੇ ਉਹਨਾਂ ਵੱਲੋਂ ਵੀ ਕੀ ਕੁਝ ਐਡ ਕੀਤਾ ਜਾ ਰਿਹਾ ਹੈ ਇਸ ਰੱਖਿਆ ਸਾਜੋ ਸਮਾਨ ਦੇ ਵਿੱਚ ਜਿਹਦੇ 'ਚ ਅਸੀਂ ਆਤਮ ਨਿਰਭਰ ਹੋ ਚੁੱਕੇ।
0: ਅਸਲ 'ਚ ਕੀ ਕੀਤਾ, DRDO ਜਾਂ ਗਵਰਨਮੈਂਟ ਏਜੰਸੀ ਜਿਹੜੀਆਂ ਹੈਗੀਆਂ ਉਹਨਾਂ ਨੇ ਬਹੁਤ ਕੰਮ ਕੀਤਾ ਹੈਗਾ ਮਿਸਾਈਲਸ ਵਿੱਚ, ਜਿਵੇਂ ਕਿ ਬ੍ਰਹਮੋਸ ਮਿਸਾਈਲ ਬਣਾਇਆ ਰਸ਼ੀਆ ਦੇ ਤੋਂ ਆਪਾਂ ਟੈਕਨੋਲੋਜੀ ਕੋਲੈਬੋਰੇਸ਼ਨ ਨਾਲ ਕੰਮ ਕੀਤਾ, ਹੁਣ ਉਹ ਸਾਰੇ ਦੇ ਸਾਰੇ ਇੰਡੀਆ 'ਚ ਬਣ ਰਹੇ ਹੈਗੇ ਨੇ। ਔਰ ਉਹਨਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਬ੍ਰਹਮੋਸ ਮਿਸਾਈਲ ਹੈਗਾ ਇਹਨੂੰ ਆਪਾਂ ਜ਼ਮੀਨ ਤੋਂ ਫਾਇਰ ਕਰ ਸਕਦੇ ਹਾਂ, ਸਮੁੰਦਰੀ ਜਹਾਜ਼ਾਂ ਤੋਂ ਫਾਇਰ ਕਰ ਸਕਦੇ ਹਾਂ,

0: ਜਹਾਜ਼ਾਂ ਤੋਂ ਵੀ ਫਾਇਰ ਕਰ ਸਕਦੇ ਹੈਗੇ ਆ ਔਰ ਦੁਨੀਆ ਭਰ ਨੇ ਇਸ ਹਥਿਆਰ ਨੂੰ ਬਹੁਤ ਹੀ ਸਮਝ ਲਓ ਇੰਪੋਰਟੈਂਸ ਦਿੱਤੀ ਹੈ ਜਾਂ ਇਹ ਮਹਿਸੂਸ ਸਭ ਨੇ ਕੀਤਾ ਕਿ ਬਹੁਤ ਹੀ ਇਫੈਕਟਿਵ ਹਥਿਆਰ ਰਿਹਾ ਖਾਸ ਤੌਰ ਤੇ ਸਿੰਦੂਰ ਦੇ ਵਿੱਚ ਇਹਨੂੰ ਇਸਤੇਮਾਲ ਕੀਤਾ ਔਰ ਆਪਾਂ ਇਹ ਤੋਂ ਬਹੁਤ ਹੀ ਫਾਇਦਾ ਲਿਆ।
1: ਜੀ
0: ਫਿਰ ਉਹਨਾਂ ਨੇ ਪ੍ਰਿਥਵੀ ਔਰ ਅਗਨੀ ਮਿਸਾਈਲਸ ਬਣਾਏ ਜਿਹੜੇ ਕਿ ਅੱਡ ਅੱਡ ਕਿਸਮ ਨਾਲ ਅੱਡ ਅੱਡ ਉਹਨਾਂ ਦੀ ਡਿਸਟੈਂਸਿਸ ਔਰ ਰੇਂਜਸ ਹੈਗੀਆਂ ਉਹ ਇਸਤੇਮਾਲ ਕਰਦੇ ਹੈਗੇ ਔਰ ਇਹ ਆਪਾਂ ਜਿੰਨੇ ਵੀ ਇਹ DRDO ਨੇ ਮਿਸਾਈਲਸ ਬਣਾਏ ਹੈਗੇ ਆ ਇਹ ਬਹੁਤ ਹੀ ਅੱਛਾ ਕੰਮ ਹੋਇਆ।
1: ਜੀ
0: ਹੁਣ ਇਸ ਤੋਂ ਬਾਅਦ 에ਅਰ ਡਿਫੈਂਸ ਦੇ ਵਿੱਚ ਇਹਨਾਂ ਨੇ ਆਕਾਸ਼ ਮਿਸਾਈਲਸ ਬਣਾਏ ਹੈ ਜਿਹੜੇ ਸਰਫੇਸ ਟੂ 에ਅਰ ਮਿਸਾਈਲਸ ਹੈਗੇ ਆ ਜਿਨ੍ਹਾਂ ਦੀ ਰੇਂਜ ਤਕਰੀਬਨ 25 ਕਿਲੋਮੀਟਰ ਹੈ ਔਰ ਇਹ ਬਹੁਤ ਹੀ ਇਫੈਕਟਿਵ ਔਰ ਕਾਰਗਰ ਮਹਿਸੂਸ ਹੋਇਆ ਹੈ ਆਪਾਂ ਦੇਖਿਆ ਹੈਗਾ ਹਥਿਆਰ ਬਣਦਾ ਹੋਇਆ।
1: ਜੀ
0: ਹੁਣ ਆਪਾਂ ਜਿਹੜਾ ਹੈਗਾ ਐਂਟੀ ਡਰੋਨਸ ਡਰੋਨ ਬਣਾਉਣ ਦੀ ਗੱਲ ਆਪਾਂ ਇੱਕ ਪਾਸੇ ਕਰਾਂਗੇ ਹੁਣ ਆਪਾਂ ਪਹਿਲਾਂ ਐਂਟੀ ਡਰੋਨ ਦੀ ਕਰਾਉਂਦੇ ਹਾਂ ਕਿ ਬਾਹਰਲੇ ਮੁਲਕ ਦੇ ਡਰੋਨ ਆਉਂਦੇ ਨੇ ਉਹਨਾਂ ਨੂੰ ਆਪਾਂ ਕਿਵੇਂ ਡਿਸਟਰੋਏ ਕਰੀਏ।
1: ਜੀ
0: ਜਿਹੜਾ ਪਿੱਛੇ ਆਪ ਸਿੰਦੂਰ ਹੋਇਆ ਹੈ ਇਹਦੇ ਵਿੱਚ ਜਿਹੜੀ ਆਪਣੀਆਂ ਇਲੈਕਟ੍ਰੋਨਿਕ ਵਾਰਫੇਅਰ ਯੂਨਿਟ ਸੀਗੀਆਂ ਉਹਨਾਂ ਨੇ ਇਲੈਕਟ੍ਰੋਨਿਕ ਰੇਜ਼ ਜਾਂ ਵੇਵਸ ਜਾਂ ਜੋ ਮਰਜ਼ੀ ਕਹੋ ਇਲੈਕਟ੍ਰੋਨਿਕ ਸਿਸਟਮਸ ਦੇ ਨਾਲ ਉਹਨਾਂ ਦੇ ਜ਼ਿਆਦਾ ਤੋਂ ਜ਼ਿਆਦਾ ਡਰੋਨਸ ਡਿਸਟਰੋਏ ਕਰਤੇ ਸੀਗੇ ਔਰ ਇਸ ਐਸਪੈਕਟ ਦੇ ਵਿੱਚ ਅਸੀਂ ਐਂਟੀ ਡਰੋਨਸ ਦੇ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੇ ਹੈਗੇ ਹਾਂ ਜਿਹਦੇ ਵਿੱਚ ਕਿ ਇਲੈਕਟ੍ਰਿਕ ਵਾਰਫੇਅਰ ਇਕੁਪਮੈਂਟ ਜਿਹੜੀ ਹੈਗੀ ਹੈ ਉਹ ਤੇ 에ਅਰ ਡਿਫੈਂਸ ਵਾਲੇ ਆਪਸ ਕੋਆਰਡੀਨੇਸ਼ਨ ਕਰਕੇ ਜੇ ਤਾਂ ਮਿਸਾਈਲ ਡਿਸਟਰੋਏ ਹੋ ਰਹੇ ਹੈਗੇ EW ਨਾਲ ਉਹਦੇ ਨਾਲ ਕਰਦੇ ਹੈ ਜਾਂ 에ਅਰ ਡਿਫੈਂਸ ਦੀ ਕੋਆਰਡੀਨੇਸ਼ਨ ਦੇ ਨਾਲ ਪਰ ਆਪਾਂ ਮਿਸਾਈਲਸ ਦਾ ਆਪਣੇ ਮੁਲਕ ਦੇ ਵਿੱਚ ਵੜਨਾ ਹੁਣ ਇਹਦੇ ਵਾਸਤੇ ਆਪਾਂ ਬਹੁਤ ਅੱਛਾ ਕਾਰਗਰ ਤਰੀਕਾ ਕੱਢ ਲਿਆ ਹੈਗਾ ਔਰ ਅਸੀਂ ਕਾਫੀ ਕਾਮਯਾਬ ਹੈ। ਅੱਛਾ ਹੁਣ ਇਸ ਤੋਂ ਅੱਗੇ ਆਪਾਂ ਆਉਂਦੇ ਹੈ ਆਰਮਰ ਜਿਹਨਾਂ ਨੂੰ ਆਪਾਂ ਟੈਂਕਾਂ ਦੀ ਲੜਾਈ ਕਹਿੰਦੇ ਹਾਂ। ਆਪਾਂ ਇੰਡੀਆ ਦੇ ਕੋਲੇ ਅੱਜ ਹੈਗਾ T-90 ਟੈਂਕ ਹੈ ਇਹਨਾਂ ਟੈਂਕਸ ਨੂੰ ਆਪਾਂ ਭੀਸ਼ਮਾ ਨਾਮ ਦਿੱਤਾ ਹੈਗਾ ਇਹ ਬੜਾ ਹੀ ਕਾਰਗਰ ਟੈਂਕ ਹੈ ਔਰ ਆਪਣੀ ਫੌਜ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਇਹਨੂੰ ਇਸਤੇਮਾਲ ਕੀਤਾ ਜਾ ਰਿਹਾ ਹੈਗਾ। ਹਾਂ ਆਪਾਂ ਅਰਜੁਨ ਟੈਂਕ ਇੰਟਰੋਡਿਊਸ ਕੀਤਾ ਸੀ ਬੜੀ ਤੇਜ਼ੀ ਨਾਲ ਇੰਪਰੂਵਮੈਂਟ ਹੋ ਰਹੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਅਰਜੁਨ ਵੀ ਆਪਣੀ ਫੌਜ ਦੇ ਵਿੱਚ ਇੱਕ ਵੱਡੇ ਤਰੀਕੇ ਨਾਲ ਮੂਹਰੇ ਆਊਗਾ। ਇੱਕ ਹੋਰ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੂੰਗਾ ਲਾਈਟ ਟੈਂਕਸ ਬਾਰੇ ਆਪਾਂ ਨੂੰ ਲਾਈਟ ਟੈਂਕਸ ਚਾਹੀਦੇ ਹੁੰਦੇ ਆ ਲਾਈਟ ਟੈਂਕਸ ਦਾ ਮਤਲਬ ਹੁੰਦਾ ਕਿ ਬੜੀ ਸਪੀਡ ਨਾਲ ਉਹ ਭੱਜਦੇ ਹੈਗੇ ਆ ਉਹਨਾਂ ਨੂੰ ਆਪਾਂ ਪਹਾੜਾਂ ਤੇ ਵੀ ਇਸਤੇਮਾਲ ਕਰ ਸਕਦੇ ਹੈਗੇ ਆ ਔਰ ਕਈ ਇਹੋ ਜਿਹੇ ਮਾਰਸ਼ੀ ਏਰੀਆਜ਼ ਦੇ ਵਿੱਚ ਇਸਤੇਮਾਲ ਕਰ ਸਕਦੇ ਜਿੱਥੇ ਵੱਡੇ ਟੈਂਕ ਖੁੱਭ ਜਾਂਦੇ ਹੈਗੇ। ਇਸ ਚੀਜ਼ ਦੇ ਵਿੱਚ ਆਪਾਂ ਇੰਡੀਆ ਨੇ ਪੂਰਾ ਸੈਲਫ ਆਤਮ ਨਿਰਭਰਤਾ ਨਾਲ ਸਾਰਾ ਦਾ ਸਾਰਾ ਟੈਂਕ ਆਪਾਂ ਆਪਦੇ ਬਣਾ ਰਹੇ ਹਾਂ ਔਰ ਉਹ ਟੈਂਕ ਵੀ ਬਹੁਤ ਕਾਰਗਰ ਹੈਗੀ। ਇੱਕ ਬੜੀ ਅੱਛੀ ਗੱਲ ਜਿਹੜੀ ਹੋਈ ਹੈ ਆਤਮ ਨਿਰਭਰਤਾ ਦੇ ਵਿੱਚ ਕਿ ਜਿਹੜੀ ਐਮੂਨੇਸ਼ਨ ਹੈਗੀ ਹੈ ਉਹ ਆਪਣੀ ਤਕਰੀਬਨ ਸਾਰੀ ਐਮੂਨੇਸ਼ਨ ਇੰਡੀਆ 'ਚ ਬਣ ਰਹੀ ਹੈ। ਪਹਿਲਾਂ ਆਪਣੀਆਂ ਆਰਡਨੈਂਸ ਫੈਕਟਰੀਜ਼ ਬਣਾਉਂਦੀਆਂ ਸੀਗੀਆਂ ਪਰ ਹੁਣ ਹੌਲੀ ਹੌਲੀ ਬਦਲ ਕੇ ਸਿਵਲ ਬੰਨੀ ਆ ਗਿਆ ਔਰ ਜ਼ਿਆਦਾ ਹਿੱਸਾ ਸਿਵਲ ਮੈਨੂਫੈਕਚਰਰਸ ਐਮੂਨੇਸ਼ਨ ਬਣਾ ਰਹੇ ਹੈ ਔਰ ਉਹ ਐਮੂਨੇਸ਼ਨ ਬਹੁਤ ਹੀ ਅੱਛੀ ਕੁਆਲਿਟੀ ਦੀ ਹੈ ਔਰ ਆਪਾਂ ਇੰਡੀਆ ਵਾਲੇ ਬਣਾ ਹੀ ਨਹੀਂ ਰਹੇ ਆਪਾਂ ਐਕਸਪੋਰਟ ਵੀ ਕਰ ਰਹੇ ਹੈਗੇ।
1: ਬਹੁਤ ਅੱਛੇ
0: ਜਦੋਂ ਫੌਜ ਲੜਦੀ ਹੈਗੀ ਹੈ ਇੱਕ ਦੂਜੇ ਨਾਲ ਇਨ ਟੱਚ ਰਹਿਣਾ ਪੈਂਦਾ ਜਿਵੇਂ ਆਪਾਂ ਮੋਬਾਈਲ ਤੇ ਇੱਕ ਦੂਜੇ ਨਾਲ ਟੱਚ ਹੁੰਦੇ ਫੌਜ ਤੇ ਵੀ ਲੜਾਈ ਦੇ ਵਿੱਚ ਹੋਣਾ ਹੁੰਦਾ। ਇਸ ਦੇ ਵਿੱਚ ਜਿੰਨਾ ਵੀ ਸਿਸਟਮ ਤਿਆਰ ਹੋਇਆ ਉਹ ਸਾਰਾ ਸਾਰਾ ਹਿੰਦੁਸਤਾਨ ਚ ਹੀ ਤਿਆਰ ਹੋ ਰਿਹਾ ਟੈਕਨੋਲੋਜੀ ਵੀ ਔਰ ਬੜੇ ਹੀ ਅੱਛਾ ਔਰ ਕਾਰਗਰ ਸਿਸਟਮ ਬਣਾਇਆ ਹੈ। ਆਪਾਂ ਦੇਖਿਆ ਕਿ ਆਪ ਸਿੰਦੂਰ ਦੇ ਵਿੱਚ ਇਸ ਨੇ ਇੰਨੀ ਸਿਕਿਉਰਿਟੀ ਦਿੱਤੀ ਫੌਜ ਨੂੰ ਹੈਨੀ ਕਿ ਅਸੀਂ ਆਪ ਹੀ ਸਰਪ੍ਰਾਈਜ਼ ਹੈਗੇ ਹਾਂ ਕਿ ਇਹ ਕਿੰਨਾ ਅੱਛਾ ਕਮਿਊਨੀਕੇਸ਼ਨ ਸਿਸਟਮ ਆਪਾਂ ਬਣਾਇਆ ਸਿਕਿਓਰ ਔਰ ਸੇਫ ਔਰ ਬੜਾ ਹੀ ਇਫੈਕਟਿਵ ਹੈਗਾ। ਫੌਜ ਤਾਂ ਲੜਦੀ ਹੈ ਮੂਹਰੇ ਪਰ ਉਹਦੇ ਨਾਲ ਕਈ ਚੀਜ਼ਾਂ ਹੋਰ ਵੀ ਹੁੰਦੀਆਂ ਜਿਵੇਂ ਲੋਜਿਸਟਿਕਸ ਹੁੰਦੀਆਂ ਲੋਜਿਸਟਿਕਸ ਸਾਹਿਬ ਨੇ ਕਹਿੰਦੇ ਸਮਾਨ
1: ਜੀ
0: ਹੁਣ ਜੇ ਟੈਂਕ ਹੈਗਾ ਉਹਨੂੰ ਤੇਲ ਚਾਹੀਦਾ ਗੋਲੇ ਚਾਹੀਦੇ ਹੈ ਫਾਇਰ ਕਰਨ ਵਾਸਤੇ ਰਿਪੇਅਰ ਮੇਨਟੇਨੈਂਸ ਚਾਹੀਦੀ ਹੈ ਇਸ ਤਰ੍ਹਾਂ ਫੌਜ ਨੂੰ ਖਾਣ ਪੀਣ ਵਾਸਤੇ ਅੱਗੇ ਸਮਾਨ ਚਾਹੀਦਾ ਹੈਗਾ ਹੋਰ ਕਈ ਕਿਸਮ ਦੀਆਂ ਚੀਜ਼ਾਂ ਚਾਹੀਦੀਆਂ ਹਥਿਆਰ ਚਾਹੀਦੇ। ਹੁਣ ਇੱਕ ਜਿਹੜਾ ਆਪਾਂ ਇੱਕ ਸਿਸਟਮ ਡਿਵੈਲਪ ਕੀਤਾ ਹੈ ਜਿਹੜਾ ਕਿ ਟੋਟਲੀ ਕੰਪਿਊਟਰਾਈਜ਼ਡ ਹੈ ਆਪਾਂ ਕਹਿ ਸਕਦੇ ਹਾਂ ਔਰ ਉਹਦੇ ਨਾਲ ਆਪਾਂ ਨੂੰ ਐਗਜੈਕਟਲੀ ਪਤਾ ਹੈ ਆਪਣੀ ਕਿਹੜੀ ਚੀਜ਼ ਕਿੱਥੇ ਪਈ ਹੈ ਔਰ ਆਪਾਂ ਕਿੰਨੀ ਸਪੀਡ ਦੇ ਨਾਲ ਉਸ ਚੀਜ਼ ਨੂੰ ਅੱਗੇ ਪਹੁੰਚਾ ਸਕੀਏ। ਲੋਜਿਸਟਿਕਸ ਦੇ ਵਿੱਚ ਆਪਣੀਆਂ ਜਿਹੜੀਆਂ ਸੜਕਾਂ ਡਿਵੈਲਪ ਹੋਈਆਂ ਆਪਣੇ ਮੁਲਕ ਦੇ ਨਾਲ ਵਿੱਚ ਹੁਣ ਲੇਟਲੀ ਉਹ ਸੜਕਾਂ ਦੀ ਮਦਦ ਦੇ ਨਾਲ ਮੂਵਮੈਂਟ ਆਫ ਵਹੀਕਲਰ ਟ੍ਰੈਫਿਕ ਬਹੁਤ ਤੇਜ਼ ਹੋ ਗਿਆ। ਥੋੜੇ ਟਾਈਮ ਦੇ ਵਿੱਚ ਹੀ ਆਪਾਂ ਕਾਫੀ 100-200 ਕਿਲੋਮੀਟਰ ਆਪਦੀ ਲੋਜਿਸਟਿਕਸ ਦਾ ਸਮਾਨ ਇੱਕ ਸਾਈਡ ਤੋਂ ਦੂਜੀ ਸਾਈਡ ਸ਼ਿਫਟ ਕਰਨਾ ਜਾਂ ਜਿੱਥੇ ਉਹਦੀ ਜ਼ਿਆਦਾ ਜ਼ਰੂਰਤ ਹੈ ਉੱਥੇ ਅਸੀਂ ਉਹਨੂੰ ਕਰ ਸਕਦੇ ਹਾਂ ਆਪਾਂ ਲੋਜਿਸਟਿਕਸ ਵਿੱਚ ਬਹੁਤ ਅੱਛਾ ਕੰਮ ਕਰ ਸਕੇ ਹੈਗੇ। ਹੁਣ ਜਿਹੜੀ ਆਪਾਂ ਗੱਲ ਕਰਦੇ ਹੈ ਪ੍ਰੈਸੀਸ਼ਨ ਗਾਈਡਡ ਐਮੂਨੇਸ਼ਨ
1: ਜੀ
0: ਇਹ ਹੁੰਦੀ ਹੈ ਕਿ ਕਿੰਨਾ ਐਕੋਰੇਟ ਹੈਗਾ ਆਪਣਾ ਹਥਿਆਰ ਜਿੱਥੇ ਫਾਇਰ ਕਰ ਸਕਦੇ ਹੈ।

0: ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਆਪਣੇ ਕੋਲੇ ਜਿਹੜੀ ਐਮੀਨੇਸ਼ਨ ਆਪਾਂ ਤਿਆਰ ਕਰ ਰਹੇ ਹੈਗੇ ਆ ਲੜਾਈ ਵਾਸਤੇ, ਪ੍ਰੈਸੀਸ਼ਨ ਗਾਈਡਡ, ਉਹਨੂੰ ਆਪਾਂ ਅੰਗਰੇਜ਼ੀ ਚ ਕਹਿ ਦਿੰਦੇ ਆ, ਉਹ 30 ਤੋਂ 40 ਕਿਲੋਮੀਟਰ ਦੇ ਡਿਸਟੈਂਸ ਤੇ 3 ਸੈਂਟੀਮੀਟਰ ਜਾਂ ਆਲਮੋਸਟ 1 ਇੰਚ ਦੀ ਐਕੂਰੇਸੀ ਤੇ ਉਹ ਹਿੱਟ ਕਰਦੀ ਸੀ,
1: ਬਹੁਤ ਅੱਛੇ ਜੀ।
0: ਹੈ ਨਾ ਜੀ। ਤੇ ਉਹ ਇੱਕ ਬੜੀ ਵੱਡੀ ਆਪਾਂ ਇਹ ਕਾਬਲੀਅਤ ਹਾਸਲ ਕੀਤੀ ਹੈ ਜਿਹੜੀ ਕਿ ਆਪਣੇ ਟੋਟਲੀ ਇੰਡੀਜਨਸ ਹੈਗੀ ਹੈ। ਹੁਣ ਆਪਾਂ ਦੇਖੋ ਇੰਜੀਨੀਅਰ ਜਦੋਂ ਫੌਜ ਅੱਗੇ ਵੱਧਦੀ ਹੈਗੀ ਹੈ, ਜਾਣਾ ਹੁੰਦਾ ਜਿੱਥੇ ਬ੍ਰਿਜ ਟੁੱਟ ਗਏ ਉੱਥੇ ਬ੍ਰਿਜ ਬਣਾਉਣੇ ਪੈਂਦੇ ਹੈਗੇ ਹੈ, ਟੈਂਕਾਂ ਦੀ ਮੂਵਮੈਂਟ ਵਾਸਤੇ ਕਈ ਥਾਵਾਂ ਤੇ ਬੁਲਡੋਜ਼ਿੰਗ ਕਰਨੀ ਔਰ ਬਹੁਤ ਸਾਰੀ ਕਾਰਵਾਈ ਕਰਨੀ ਪੈਂਦੀ ਹੈ ਇੰਜੀਨੀਅਰਸ ਨੂੰ। ਆਪਾਂ ਇਹ ਸਾਰੀ ਚੀਜ਼ ਦੇ ਵਾਸਤੇ ਇੰਡੀਜਨਸ ਆਪਣੇ ਮੁਲਕ ਦੇ ਵਿੱਚ ਹੀ ਬੜੀ ਅੱਛੀ ਇੱਕ ਬ੍ਰਿਜਿੰਗ ਇਕਵਿਪਮੈਂਟ ਕੀਤੀ ਹੈ ਤਿਆਰ। ਹੁਣ ਜਿਹੜੇ ਅਸੀਂ ਬ੍ਰਿਜ ਬਣਾ ਕੇ ਲੇ ਕਰਦੇ ਹੁੰਦੇ ਆ ਕੈਨਾਲਸ ਦੇ ਅਗੇਂਸਟ ਜਾਂ ਰਿਵਰ ਦੇ ਅਗੇਂਸਟ, ਉਹ ਸਾਰਾ ਆਟੋਮੈਟਿਕ ਸਿਸਟਮ

0: ਹੈ ਜਿਹੜੀ ਕਿ ਆਪਣੇ ਟੋਟਲੀ ਇੰਡੀਜਨਸ ਹੈਗੀ ਹੈ। ਹੁਣ ਆਪਾਂ ਦੇਖੋ ਇੰਜੀਨੀਅਰ ਜਦੋਂ ਫੌਜ ਅੱਗੇ ਵੱਧਦੀ ਹੈਗੀ ਹੈ, ਜਾਣਾ ਹੁੰਦਾ ਜਿੱਥੇ ਬ੍ਰਿਜ ਟੁੱਟ ਗਏ ਉੱਥੇ ਬ੍ਰਿਜ ਬਣਾਉਣੇ ਪੈਂਦੇ ਹੈਗੇ ਹੈ, ਟੈਂਕਾਂ ਦੀ ਮੂਵਮੈਂਟ ਵਾਸਤੇ ਕਈ ਥਾਵਾਂ ਤੇ ਬੁਲਡੋਜ਼ਿੰਗ ਕਰਨੀ ਔਰ ਬਹੁਤ ਸਾਰੀ ਕਾਰਵਾਈ ਕਰਨੀ ਪੈਂਦੀ ਹੈ ਇੰਜੀਨੀਅਰਸ ਨੂੰ। ਆਪਾਂ ਇਹ ਸਾਰੀ ਚੀਜ਼ ਦੇ ਵਾਸਤੇ ਇੰਡੀਜਨਸ ਆਪਣੇ ਮੁਲਕ ਦੇ ਵਿੱਚ ਹੀ ਬੜੀ ਅੱਛੀ ਇੱਕ ਬ੍ਰਿਜਿੰਗ ਇਕਵਿਪਮੈਂਟ ਕੀਤੀ ਹੈ ਤਿਆਰ। ਹੁਣ ਜਿਹੜੇ ਅਸੀਂ ਬ੍ਰਿਜ ਬਣਾ ਕੇ ਲੇ ਕਰਦੇ ਹੁੰਦੇ ਆ ਕੈਨਾਲਸ ਦੇ ਅਗੇਂਸਟ ਜਾਂ ਰਿਵਰ ਦੇ ਅਗੇਂਸਟ, ਉਹ ਸਾਰਾ ਆਟੋਮੈਟਿਕ ਸਿਸਟਮ ਹੋ ਗਿਆ ਹੈਗਾ ਔਰ ਉਹਦੇ ਨਾਲ ਆਪਣੀ ਜਿਹੜਾ ਡਿਸਟੈਂਸ ਕਵਰ ਕਰਦਾ ਹੈ ਬ੍ਰਿਜ ਉਹ ਵੀ ਕਾਫੀ ਹੱਦ ਤੱਕ ਵੱਧ ਗਿਆ ਹੈਗਾ, ਜਿਹਨੂੰ ਆਪਾਂ ਸਪੈਨ ਅੰਗਰੇਜ਼ੀ ਕਹਿੰਦੇ ਹਾਂ, ਸਪੈਨ ਵੱਧ ਗਿਆ ਜਾਂ ਉਹ ਜ਼ਿਆਦਾ ਚੌੜੀ ਜਗ੍ਹਾ ਨੂੰ ਕਵਰ ਕਰ ਸਕਦੇ ਹੈਗੇ। ਔਰ ਜਿਹੜਾ ਹੁਣ ਇਕਵਿਪਮੈਂਟ ਆਪਾਂ ਤਿਆਰ ਕਰ ਰਹੇ ਬੜੀ ਤੇਜ਼ੀ ਨਾਲ ਉਹ ਡਿਪਲੋਏ ਹੁੰਦਾ ਹੈਗਾ ਔਰ ਜਿਹਦੇ ਨਾਲ ਫੌਜ ਅੱਛੀ ਸਪੀਡ ਦੇ ਨਾਲ ਅੱਛੀ ਕਾਰਗਰ ਸਪੀਡ ਦੇ ਨਾਲ ਅੱਗੇ ਵੱਧ ਸਕਦੀ ਹੈ। ਹੁਣ ਆਪਾਂ ਜਿਹੜਾ ਬਹੁਤ ਅੱਛਾ ਇੱਕ ਚੀਜ਼ ਇੰਡੀਆ ਦੇ ਵਿੱਚ ਹੀ ਬਣ ਰਿਹਾ ਹੈਗਾ ਉਹ ਹੈਗਾ ਆਪਣਾ ਸਰਵੇਲੈਂਸ ਸਿਸਟਮ। ਸਰਵੇਲੈਂਸ ਸਿਸਟਮ ਇਜ਼ ਬੇਸਿਕਲੀ ਸਮਥਿੰਗ ਲਾਈਕ ਯੋਰ ਡਰੋਨਸ ਦੇ ਰਾਹੀਂ ਵੀ ਹੁੰਦਾ ਹੈਗਾ ਜਿਹਨੂੰ ਆਪਾਂ ਕਹਿੰਦੇ ਹੈਗੇ ਹਾਂ। ਇਹ ਜਿਹੜਾ ਡਰੋਨਸ ਦੇ ਰਾਹੀਂ ਹੈਗਾ ਆਪਾਂ ਡਿਵੈਲਪ ਕਰ ਸਕੇ ਹਾਂ 2,500 ਕਿਲੋਮੀਟਰ ਦੀ ਦੂਰੀ ਤੱਕ ਆਪਾਂ ਪੂਰੇ ਏਰੀਆ ਤੇ ਨਿਗਾਹ ਰੱਖ ਸਕਦੇ ਹੈਗੇ ਹਾਂ ਕਿ ਉੱਥੋਂ ਕੋਈ ਆਪਣੇ ਬੰਦੀ ਆ ਤਾਂ ਨਹੀਂ ਰਿਹਾ ਹੈਗਾ ਜਾਂ ਕਿਹੜੀ ਇਕਵਿਪਮੈਂਟ ਜਾਂ ਜਿਹੜਾ ਹਥਿਆਰ ਉਹਨਾਂ ਦਾ ਕਿੱਥੇ ਹੈਗਾ ਉਹ ਆਪਣੀ ਚੀਜ਼ ਆਪਾਂ ਬਹੁਤ ਹੀ ਇਹਦੇ ਵਿੱਚ ਕਾਬਲੀਅਤ ਹਾਸਲ ਕੀਤੀ ਹੈ। ਹੁਣ ਫੌਜ ਦੇ ਵਿੱਚ ਇੱਕ ਜਿਹੜੀ ਹੈਗੀ ਏਵੀਏਸ਼ਨ ਵਿੰਗ ਹੈ, ਏਵੀਏਸ਼ਨ ਵਿੱਚ ਵਿੰਗ ਦੇ ਵਿੱਚ ਆਪਾਂ ਆਪਦੇ ਹੈਲੀਕਾਪਟਰ ਡਿਵੈਲਪ ਕੀਤੇ ਹੈਗੇ ਨੇ ਤਿਆਰ, ਹੈਨੀ, ਜਿਹਦੇ ਵਿੱਚ ਅਟੈਕ ਹੈਲੀਕਾਪਟਰ ਹੈ ਔਰ ਰੁਦਰਾ ਹੈ। ਮੈਨੂੰ ਇੱਕ ਵਾਰੀ ਮੌਕਾ ਵੀ ਮਿਲਿਆ ਸੀ ਦੇਖ ਕੇ, ਮੈਂ ਤੁਹਾਨੂੰ ਦੱਸਦਾ ਇਹ ਚਾਹੂੰਗਾ ਕਿ ਇਹ ਬਹੁਤ ਹੀ ਕਾਰਗਰ ਔਰ ਅੱਛਾ ਸਿਸਟਮ ਬਣਾਇਆ ਹੈਗਾ ਇੰਡੀਆ ਨੇ। ਹਰ ਇੱਕ ਚੀਜ਼ ਬਣਾ ਕੇ ਉਹਨੂੰ ਡਿਵੈਲਪ ਕਰਨ ਨੂੰ ਟਾਈਮ ਲੱਗਦਾ ਪਰ ਆਪਾਂ ਉਹ ਸਾਰਾ ਕੁਛ ਤੰਗਾਈਆਂ ਦੂਰ ਕਰਕੇ ਅੱਜ ਆਪਣੇ ਕੋਲੇ ਰੁਦਰਾ ਇੱਕ ਬੜਾ ਇਫੈਕਟਿਵ ਵੈਪਨ ਸਿਸਟਮ ਆ ਗਿਆ ਹੈਗਾ
1: ਜੀ।
0: ਹੁਣ ਮੈਂ ਥੋੜ੍ਹਾ ਜਿਹਾ ਤੁਹਾਨੂੰ ਟੱਚ ਕਰੂੰਗਾ ਜੀ ਏਅਰਫੋਰਸ ਤੇ। ਹਾਂ, ਆਪਾਂ ਹੁਣ ਤੱਕ ਹਵਾਈ ਜਹਾਜ਼ ਬਾਹਰੋਂ ਇੰਪੋਰਟ ਕਰਦੇ ਰਹੇ ਹਾਂ। ਇੰਡੀਆ ਦੇ ਵਿੱਚ ਇਸ ਵਕਤ ਲਾਈਟ ਕੰਬੈਟ ਏਅਰਕ੍ਰਾਫਟ ਬਣ ਰਹੇ ਹੈਗੇ ਨੇ ਔਰ ਜਿਹੜੇ ਲਾਈਟ ਕੰਬੈਟ ਏਅਰਕ੍ਰਾਫਟ ਹੈਗੇ ਨੇ ਇਹ ਇਹਨਾਂ ਦੀ ਕਾਬਲੀਅਤ ਡੇ ਬਾਈ ਡੇ ਵੱਧਦੀ ਜਾ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਮੇਰਾ ਖਿਆਲ ਹੈ ਕਿ ਕਾਫੀ ਹੱਦ ਤੱਕ ਬਾਹਰੋਂ ਹਵਾਈ ਜਹਾਜ਼ ਮੰਗਵਾਉਣੇ ਬੰਦ ਕਰਾਂਗੇ। ਸਭ ਤੋਂ ਵੱਡਾ ਕੰਮ ਜਿਹੜਾ ਏਅਰਫੋਰਸ ਨੇ ਕੀਤਾ ਹੈਗਾ, ਉਹਨਾਂ ਨੇ ਕੋਲੇ ਜਿਹੜੀਆਂ ਅੱਜ ਰਡਾਰ ਸੀਗੀਆਂ ਉਹ ਪੂਰੀਆਂ ਦੇ ਪੂਰੀਆਂ ਇੰਡੀਆ ਦੀਆਂ ਬਣੀਆਂ ਹੋਈਆਂ ਔਰ ਜਿਹੜੀਆਂ ਰਡਾਰ ਦੀ ਕਾਬਲੀਅਤ ਹੈਗੀ ਹੈ ਇੱਕ ਬਹੁਤ ਹੀ ਉੱਚੇ ਦਰਜੇ ਦੀ ਹੈ, ਜਿਹਦੇ ਨਾਲ ਕਿ ਆਪਾਂ ਨੂੰ ਦੁਸ਼ਮਣ ਦਾ ਕੋਈ ਵੀ ਹਵਾਈ ਜਹਾਜ਼ ਆ ਰਿਹਾ, ਮਿਸਾਈਲਸ ਆ ਰਹੇ ਨੇ, ਹੋਰ ਜਿਹੜਾ ਵੀ ਇਕਵਿਪਮੈਂਟ ਆਪਣਾ ਨੁਕਸਾਨ ਕਰ ਸਕਦੀ, ਹਥਿਆਰ ਕਰ ਸਕਦੇ, ਉਹਨਾਂ ਨੂੰ ਆਪਾਂ ਬੜੀ ਦੂਰ ਤੋਂ ਔਰ ਬੜੀ ਤੇਜ਼ੀ ਨਾਲ ਉਹਨਾਂ ਬਾਰੇ ਪਤਾ ਲੱਗਦਾ ਔਰ ਜਿਹਦੇ ਉੱਤੇ ਆਪਾਂ ਉਹਨਾਂ ਨੂੰ ਡਿਸਟਰੋਏ ਕਰਨ 'ਚ ਆਪਾਂ ਨੂੰ ਟਾਈਮ ਮਿਲਦਾ ਹੈਗਾ। ਹੁਣ ਉਹ ਤੋਂ ਬਾਅਦ ਆ ਜਾਓ ਆਪਾਂ ਨੇਵੀ ਦੇ ਵਿੱਚ। ਨੇਵੀ ਨੇ ਤਾਂ ਆਪਣੀ ਨੇ ਬਹੁਤ ਹੀ ਅੱਛਾ ਕੰਮ ਹੋਇਆ ਨੇਵੀ ਵਾਸਤੇ, ਜਿਹਦੇ ਵਿੱਚ ਕਿ ਅੱਜ ਆਪਾਂ ਬਾਹਰਲੇ ਮੁਲਕਾਂ ਤੋਂ ਸਮੁੰਦਰੀ ਜਹਾਜ਼ ਲੜਾਈ ਵਾਲੇ ਇੰਪੋਰਟ ਕਰਨੇ ਬੰਦ ਹੀ ਕਰ ਦਿੱਤੇ, ਸਮਝ ਲਓ ਸਿਰਫ ਏਅਰਕ੍ਰਾਫਟ ਕੈਰੀਅਰ ਨੂੰ ਛੱਡ ਕੇ ਸਾਰੇ ਆਪਾਂ ਜਹਾਜ਼ ਆਪਾਂ ਆਪਦੇ ਬਣਾ ਰਹੇ ਹਾਂ। ਇੰਡੀਆ ਨੇ ਅੱਜ ਤੋਂ ਕਾਫੀ ਸਾਲ ਪਹਿਲਾਂ ਹੀ ਇੱਕ ਨਿਊਕਲੀਅਰ ਸਬਮਰੀਨ ਬਣਾਈ ਸੀ, ਹੋਰ ਇੱਕ ਬਣਾ ਲਈ, ਹੋਰ ਬਣਾਈ ਜਾਂਦੇ ਹੈਗੇ ਆ। ਅੱਜ ਆਪਾਂ ਨਿਊਕਲੀਅਰ ਸਬਮਰੀਨਸ ਜਿਹੜੀਆਂ ਕਿ ਬਹੁਤ ਹੀ ਕਾਰਗਰ ਹਥਿਆਰ ਹੈ ਉਹਨਾਂ ਨੂੰ ਆਪਣੇ ਕੋਲੇ ਅੱਛੀ ਤੋਂ ਅੱਛੀ ਇਕਵਿਪਮੈਂਟ ਆ ਗਈ ਹੈ ਔਰ ਜਿਹੜੀ ਆਪਾਂ ਐਂਟੀ ਸਬਮਰੀਨ ਜੋ ਆਪਣੇ ਕੋਲੇ ਇਕਵਿਪਮੈਂਟ ਹੈਗੀ ਹੈ
1: ਜੀ
0: ਉਹ ਉਹਦੇ ਵਿੱਚ ਆਪਾਂ ਬਹੁਤ ਹੀ ਕਾਬਲੀਅਤ ਹਾਸਿਲ ਕੀਤੀ ਹੈਗੀ ਹੈ ਔਰ ਆਪਾਂ ਐਂਟੀ ਸਬਮਰੀਨ ਡੈਟਰੈਂਸ ਜਿਹੜੀ ਹੈਗੀ ਹੈ ਜਾਂ ਉਹਨੂੰ ਰੋਕਣ ਦੀ ਜਿਹੜੀ ਤਾਕਤ ਹੈਗੀ ਹੈ ਦੂਜੇ ਮੁਲਕ ਦੀਆਂ ਆਉਣ ਦੀ ਜੇ ਸਬਮਰੀਨ ਆਉਂਦੀ ਹੈ ਉਹਦੇ 'ਚ ਅਸੀਂ ਅੱਗੇ ਕਾਫੀ ਬਹੁਤ ਅੱਗੇ ਵੱਧ ਗਏ ਹੈਗੇ। ਹੁਣ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਣਾ ਚਾਹੂੰਗਾ ਕਿ ਇੰਡੀਆ ਨੇ ਕੀ ਕੀਤਾ ਹੈਗਾ। ਫੋਰਨ ਕੰਪਨੀਜ਼ ਕਾਫੀ ਆ ਰਹੀਆਂ ਇੰਡੀਆ ਦੇ ਵਿੱਚ ਮੈਨੂਫੈਕਚਰਿੰਗ ਵਾਸਤੇ, ਉਹ 'ਚ ਆਪਾਂ ਕੀ ਕੀਤਾ ਹੈ ਕਿ ਉਹਨਾਂ ਨੂੰ ਕਿਹਾ ਕਿ ਵੀ ਜੇ 50% ਤੋਂ ਘੱਟ ਹਿੱਸਾ ਤੁਸੀਂ ਰੱਖੋਗੇ, 50% ਤੋਂ ਵੱਧ ਵਾਲਾ ਜਿਹੜਾ ਹਿੱਸਾ ਹੈਗਾ ਇੰਡੀਆ ਦੀ ਕੰਪਨੀ ਦਾ ਹੋਊਗਾ
1: ਜੀ।
0: ਇਹ ਸਿਸਟਮ ਬਹੁਤ ਹੀ ਅੱਛਾ ਚੱਲ ਰਿਹਾ ਹੈਗਾ ਔਰ ਅਸੀਂ ਦੇਖ ਰਹੇ ਹਾਂ ਕਿ ਕਾਫੀ ਹਥਿਆਰ ਇੰਡੀਆ 'ਚ ਬਣੀ ਜਾਂਦੇ ਆ ਔਰ ਇਹ ਕਾਫੀ ਹੱਦ ਤੱਕ CRP BSF ਨੂੰ ਮਿਲ ਗਿਆ, ਫੌਜ ਵੀ ਉਹਦੇ ਵਿੱਚ ਕਾਫੀ ਹਿੱਸਾ ਲੈ ਰਹੀ ਹੈਗੀ ਹੈ ਔਰ ਕਾਫੀ ਅੱਛੇ ਹਥਿਆਰ ਉਹ ਆਪਾਂ ਨੂੰ ਮਿਲਣੇ ਸ਼ੁਰੂ ਹੋ ਗਏ, ਆਉਣ ਵਾਲੇ ਸਮੇਂ 'ਚ ਆਪਾਂ ਉਸ ਚੀਜ਼ 'ਚ ਵੀ ਆਤਮ ਨਿਰਭਰ ਹੋ ਜਾਵਾਂਗੇ।
2: ਕਰਨਲ ਸਾਹਿਬ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, 2047 ਜਦੋਂ ਭਾਰਤ ਵਿਕਸਿਤ ਭਾਰਤ ਦੇ ਰੂਪ ਦੇ ਵਿੱਚ ਖੜਾ ਹੋਵੇਗਾ ਪੂਰੇ ਸੰਸਾਰ ਦੇ ਵਿੱਚ, ਉਸ ਵੇਲੇ ਰੱਖਿਆ ਸਾਜ਼ੋ ਸਮਾਨ ਦੇ ਵਿੱਚ ਸਾਡੀ ਇੰਡੀਪੈਂਡੈਂਸ ਜਿਹੜੀ ਹੈ ਉਹ ਕੀ ਹੋਵੇਗੀ, ਤੁਹਾਨੂੰ ਕੀ ਉਮੀਦ ਹੈ?
0: ਦੇਖੋ ਜੀ, ਜੋ ਅੱਜ ਆਪਾਂ ਗੱਲ ਕਰ ਰਹੇ ਹੈਗੇ ਹਾਂ ਆਪਾਂ ਆਤਮ ਨਿਰਭਰਤਾ ਦੇ ਬਹੁਤ ਨੇੜੇ ਆ ਗਏ ਹੈਗੇ ਹਾਂ। ਜਿਵੇਂ ਫੋਰ ਐਗਜ਼ਾਮਪਲ, ਸਿਰਫ ਕਮੀ ਕਿੱਥੇ ਰਹੇਗੀ, ਦੋ ਆਪਾਂ ਗਿਆ ਹੈ, ਇੱਕ ਏਅਰਕ੍ਰਾਫਟ ਜਿਹੜੇ ਆਪਾਂ ਫਾਈਟਰਸ ਵਗੈਰਾ ਹੈਗੇ ਨੇ ਜਾਂ ਹਵਾਈ ਜਹਾਜ਼ ਲੜਾਈ ਵਾਸਤੇ ਇਸਤੇਮਾਲ ਹੁੰਦੇ ਉਹ ਆਪਾਂ ਨੂੰ ਹਾਲੇ ਤੱਕ ਕਾਫੀ ਇੰਪੋਰਟ ਕਰਨਾ ਪੈ ਰਿਹਾ। ਇਹ ਜਿਹੜਾ

0: ਆਪਣਾ LCA ਹੈਗਾ, ਹੈਨੀ ਲਾਈਟ ਏਅਰਕ੍ਰਾਫਟ, ਉਹ ਡਿਵੈਲਪ ਹੋ ਰਿਹਾ ਸਟੈਪ ਬਾਈ ਸਟੈਪ। ਮੇਰਾ ਖਿਆਲ ਹੈ ਕਿ ਉਦੋਂ ਤੱਕਰ ਆਪਾਂ ਆਪਦੇ ਵਾਸਤੇ ਆਤਮ ਨਿਰਭਰ ਹੋ ਜਾਵਾਂਗੇ।
1: ਜੀ
0: ਜਿੱਥੋਂ ਤਾਈਂ ਨੇਵੀ ਦਾ ਸਵਾਲ ਹੈ, ਜਿਹੜਾ ਬੜਾ ਹਾਈਲੀ ਸੋਫਿਸਟੀਕੇਟਡ ਕੰਮ ਹੁੰਦਾ, ਉਹ ਆਪਣੇ ਮੈਜ਼ਾਗਨ ਡਾਕਸ ਨੇ ਔਰ ਜਿਹੜੀਆਂ ਹੋਰ ਡਾਕਸ ਹੈਗੀਆਂ ਉਹਨਾਂ ਨੇ ਮਿਲ ਕੇ ਇੱਕ ਬੜਾ ਅੱਛਾ ਕੰਮ ਕੀਤਾ, ਔਰ ਉਹਨਾਂ 'ਚ ਆਪਾਂ ਵੱਡੇ ਲੈਵਲ 'ਤੇ ਕਾਮਯਾਬ ਹੋ ਗਏ। ਜਿਹੜੀ ਏਅਰਕ੍ਰਾਫਟ ਕੈਰੀਅਰਸ ਜਾਂ ਹੋਰ ਕੁਝ ਥੋੜ੍ਹੇ ਬਹੁਤ ਕਮੀਆਂ ਹੈਗੀਆਂ, ਹੈਂ ਉਹ ਆਪਾਂ ਮੇਰੇ ਖਿਆਲ ਹੈ 2047 ਤੱਕਰ ਕਾਫੀ ਹੱਦ ਤਾਈਂ ਪੂਰਾ ਕਰ ਦੇਂਗੇ। ਮੈਨੂੰ ਤਾਂ ਹੋਪ ਹੈ ਕਿ ਹੋ ਸਕਦਾ ਆਪਾਂ 100% ਹੀ ਪੂਰੇ ਹੋ ਜਾਈਏ।
1: ਕਰਨਲ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬੜੀ ਬਿਹਤਰੀਨ ਜਾਣਕਾਰੀ ਤੁਸੀਂ ਸਾਨੂੰ ਅੰਕੜਿਆਂ ਦੇ ਨਾਲ ਦਿੱਤੀ, ਸ਼ੁਕਰੀਆ।
0: ਥੈਂਕ ਯੂ ਜੀ, ਮੈਨੂੰ ਅੱਛਾ ਤੁਸੀਂ ਮੌਕਾ ਦਿੱਤਾ, ਮੈਨੂੰ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਮਿਹਰਬਾਨੀ।

0: ਹੁਣੇ ਤੁਸੀਂ ਦੇਸ਼ ਦੀ ਸੁਰੱਖਿਆ ਵਿੱਚ ਆਤਮ ਨਿਰਭਰਤਾ ਇਸ ਵਿਸ਼ੇ ਤੇ ਕਰਨਲ ਜਗਜੀਤ ਸਿੰਘ ਮਾਨ ਹੁਣਾਂ ਨਾਲ ਕੀਤੀ ਮੁਲਾਕਾਤ ਸੁਣ ਰਹੇ ਸੀ। ਮੇਜ਼ਬਾਨ ਤੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਾਜੂਰ, ਪੇਸ਼ਕਸ਼ ਆਕਾਸ਼ਵਾਣੀ ਬਠਿੰਡਾ। ਆਕਾਸ਼ਵਾਣੀ ਜਲੰਧਰ ਦੇ ਨਾਲ ਨਾਲ ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਇਸ ਪ੍ਰੋਗਰਾਮ ਦਾ ਪ੍ਰਸਾਰਣ ਨਾਲੋਂ ਨਾਲ ਕੀਤਾ ਗਿਆ।
1: ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋ ਹੋਰ ਵੀ ਸਮਾਰਟ।
3: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 10:30 ਦਾ, ਤੇ ਹੁਣ ਤੁਹਾਡੇ ਲਈ ਲੈ ਕੇ ਆਨੇ ਆ ਜੀ ਕੁਝ ਪੰਜਾਬੀ ਗੀਤ।

0: जी श्रोतियों नमस्कार, आदाब, सत श्री अकाल ते वेरी गुड मॉर्निंग दे नाल आ गई हां जी मैं दीपा छाबड़ा तुहाडे लई पंजाबी गीत लैके। पर अज दीपा छाबड़ा कल्ली नहीं है जी, दीपा छाबड़ा दे नाल है जी
1: मैं तुहाडी रेडियो दोस्त अमनदीप कौर
0: ते साडी छोटी जी प्यारी जी भैन अज मेरे नाल प्रोग्राम दे विच शिरकत करेगी ते सुनवाएगी तुहानू खूबसूरत पंजाबी गीत। ਕਹਿੰਦੇ ਨੇ ਇੱਕ ਕੱਪ ਚਾਹ ਦਾ ਬਹਾਨਾ ਕਰ ਲੈਣਾ ਚਾਹੀਦਾ ਹੈ, ਫਾਸਲਿਆਂ ਨੂੰ ਫੁਰਸਤ ਨਾਲ ਭਰ ਲੈਣਾ ਚਾਹੀਦਾ ਹੈ। ਬੜੀ ਬੋਝ ਜਿਹੀ ਹੈ ਹੁਣ ਇਹ ਜ਼ਿੰਦਗੀ, ਸੱਜਣਾ ਨਾਲ ਦਿਲ ਹੌਲਾ ਕਰ ਲੈਣਾ ਚਾਹੀਦਾ, ਸੱਜਣਾ ਨਾਲ ਦਿਲ ਹੌਲਾ ਕਰ ਲੈਣਾ ਚਾਹੀਦਾ। ਅਤੇ ਅਮਨ ਫਿਰ ਤੁਸੀਂ ਅੱਜ ਸਰੋਤਿਆਂ ਲਈ ਕਿਹੜਾ ਗੀਤ ਕੱਢਿਆ ਹੋਇਆ ਸਭ ਤੋਂ ਪਹਿਲਾਂ?
1: ਜੀ ਮੈਮ, ਅਗਲਾ ਗੀਤ ਜੋ ਅਸੀਂ ਪਲੇਅ ਕਰ ਰਹੇ ਹਾਂ ਉਹ ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ ਹੈ, ਇੱਕ ਪਿਆਰਾ ਜਿਹਾ ਗੀਤ।
0: ਜੀ ਬਿਲਕੁਲ, ਇਹ ਗੀਤ ਜਿੱਦਾਂ ਕਿ ਦੋਸਤੋ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਨਾ, ਅਤੇ ਫਿਰ ਅਮਨ ਨੇ ਤੁਹਾਡੇ ਲਈ ਸਾਉਣ ਦੇ ਮਹੀਨੇ 'ਤੇ ਖੂਬਸੂਰਤ ਜਿਹਾ ਗੀਤ ਕੱਢਿਆ। ਇਹ ਸਾਡੇ ਪ੍ਰੋਗਰਾਮ ਦਾ ਪਹਿਲਾ ਗੀਤ ਹੈ ਅਤੇ ਬਹੁਤ ਬਹੁਤ ਸਵਾਗਤ ਸਾਰੇ ਸਰੋਤਿਆਂ ਦਾ, ਅਤੇ ਉਮੀਦ ਹੈ ਤੁਹਾਨੂੰ ਇਹ ਗੀਤ ਬਹੁਤ ਪਿਆਰਾ ਲੱਗੇਗਾ। ਅਤੇ ਚਲੋ ਅਮਨ ਸੁਣਾ ਦਿੰਦੇ ਹਾਂ ਸਰੋਤਿਆਂ ਨੂੰ।

0: ਜੀ ਸਰੋਤਿਓ, ਹੁਣ ਤੁਸੀਂ ਸੁਣਿਆ ਗੀਤ ਆਸ਼ਾ ਭੋਂਸਲੇ ਦੀ ਆਵਾਜ਼ ਵਿੱਚ। ਫਿਲਮ ਸੀ ਉਡੀਕਾਂ ਅਤੇ ਗੀਤ ਦੇ ਬੋਲ ਲਿਖੇ ਸੀ ਨਕਸ਼ ਲਾਇਲਪੁਰੀ ਜੀ ਨੇ।
1: ਤੇ ਅਮਨ, ਗੀਤ ਬੜਾ ਹੀ ਪਿਆਰਾ ਸੀ, ਹੈ ਨਾ? ਹਾਣੀਆਂ ਉਡੀਕਾਂ ਮੈਨੂੰ ਤੇਰੀਆਂ। ਤੇ ਤੁਹਾਨੂੰ ਸਾਉਣ ਮਹੀਨਾ ਕਿੱਦਾਂ ਚੰਗਾ ਲੱਗਦਾ?
0: ਜੀ ਮੈਮ, ਜੋ ਸਾਉਣ ਮਹੀਨਾ ਹੁੰਦਾ ਹੈ, ਜੋ ਇਸ ਵਿੱਚ ਕਿਣਮਿਣ ਹੁੰਦੀ ਹੈ, ਉਹ ਚਾਰੇ ਪਾਸੇ ਕੁਦਰਤ ਵਿੱਚ ਇੱਕ ਨਵੀਂ ਜਾਨ ਭਰ ਦਿੰਦੀ ਹੈ। ਕਹਿੰਦੇ ਨੇ ਕਿ ਜੋ ਦਰਖਤ ਇੱਕ ਤਰ੍ਹਾਂ ਸੁੱਕ ਜਾਂਦੇ ਨੇ, ਉਹ ਨਵੇਂ ਸਿਰੇ ਤੋਂ ਫੁੱਟਣ ਲੱਗ ਜਾਂਦੇ ਨੇ, ਤੇ ਕੁਦਰਤ ਵਿੱਚ ਹਰ ਪਾਸੇ ਨਵੀਂ ਜਾਨ ਆ ਜਾਂਦੀ ਹੈ
1: ਜੀ। ਤੇ ਕੁਦਰਤ ਤਾਂ ਜਾਨਦਾਰ ਹੋ ਜਾਂਦੀ ਹੈ, ਤੇ ਨਾਲ ਹੀ ਸਾਡੇ 'ਚ ਵੀ ਜਾਨ ਪੈ ਜਾਂਦੀ ਹੈ ਨਾ। ਹੁਣ ਇੰਨੀ ਗਰਮੀ ਪੈ ਰਹੀ ਸੀ, ਉਸ ਤੋਂ ਬਾਅਦ ਜਦੋਂ ਇਹ ਹਲਕੀ ਹਲਕੀ ਫੁਹਾਰ ਪਈ ਜਾਂ ਬਾਰਿਸ਼ ਪਈ, ਉਹਦੇ ਨਾਲ ਆਪਾਂ ਵੀ ਤਰੋ ਤਾਜ਼ਾ ਹੋ ਗਏ, ਹੈ ਨਾ
0: ਜੀ? ਜੀ ਮੈਮ
1: ਜੀ। ਤੇ ਪ੍ਰੋਗਰਾਮ ਦਾ ਅਗਲਾ ਗੀਤ ਹੁਣ ਕਿਹੜਾ ਸੁਣਵਾ ਰਹੇ ਹੋ?
0: ਜੀ ਮੈਮ, ਅਗਲਾ ਗੀਤ ਸੁਣਦੇ ਹਾਂ ਦੋ ਲੱਛੀਆਂ ਫਿਲਮ ਦਾ, ਤੇ ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਸ਼ਮਸ਼ਾਦ ਬੇਗਮ ਨੇ ਤੇ ਸੰਗੀਤਕਾਰ ਵਰਮਾ ਮਲਿਕਾਰ
1: ਜੀ। ਤੇ ਅਮਨ, ਮੇਰੀ ਆਦਤ ਹੈ ਜਦੋਂ ਮੈਨੂੰ ਕੋਈ ਗੀਤ ਵਧੀਆ ਲੱਗਦਾ ਤਾਂ ਮੈਂ ਉਹ ਗੁਣਗੁਣਾਉਂਦੀ ਜ਼ਰੂਰ ਹਾਂ, ਤੇ ਇਜਾਜ਼ਤ ਹੈ ਤੁਹਾਡੀ?
0: ਜੀ ਮੈਮ।
1: ਹਾਏ ਨੀ ਮੇਰਾ ਬਾਲਮ ਹੈ ਬੜਾ ਜ਼ਾਲਮ, ਉਹ ਮੈਨੂੰ ਕਦੀ ਕਦੀ ਕਰਦਾ ਹੈ ਪਿਆਰ, ਉਹ ਕਦੀ ਮਾਰ

0: ਜੀ ਦੋਸਤੋ, ਤੁਸੀਂ ਆਪਣੀ ਘੜੀ ਤੇ ਸਮਾਂ ਮਿਲਾ ਸਕਦੇ ਹੋ, ਕਿਉਂਕਿ ਸਮਾਂ ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਜਿਹੜੀ ਹੈ ਦੱਸ ਰਹੀ ਹੈ, ਉਹ ਦੱਸ ਰਹੀ ਹੈ ਜੀ 10:52 ਤੇ 11 ਸਕਿੰਟ ਦਾ। ਗੀਤ ਬੜਾ ਹੀ ਪਿਆਰਾ ਅਮਨ ਨੇ ਤੁਹਾਨੂੰ ਸੁਣਵਾਇਆ, ਤੇ ਅਮਨ ਲਈ ਫਿਰ ਕਿਉਂ ਨਾ ਇੱਕ ਸ਼ੇਅਰ ਡੈਡੀਕੇਟ ਕਰ ਦਈਏ। ਅਮਨ, ਤੁਮ ਮਿਲੇ ਦਿਲ ਖਿਲੇ ਔਰ ਦਿਨ ਬਨ ਗਿਆ ਖੂਬਸੂਰਤ ਹਮਾਰਾ। ਤੁਮ ਮਿਲੇ ਦਿਲ ਖਿਲੇ ਔਰ ਦਿਨ ਬਨ ਗਿਆ ਖੂਬਸੂਰਤ ਹਮਾਰਾ। ਕੁਛ ਤੋ ਹੈ ਤੇਰੀ ਬਾਤੋਂ ਮੇਂ ਐਸਾ, ਕੁਛ ਤੋ ਹੈ ਤੇਰੀ ਬਾਤੋਂ ਮੇਂ ਐਸਾ ਕਿ ਤੁਮਹਾਰੇ ਬਿਨਾ ਹਮਾਰਾ ਹੋਤਾ ਨਹੀਂ ਗੁਜ਼ਾਰਾ, ਤੁਮਹਾਰੇ ਬਿਨਾ ਹਮਾਰਾ ਹੋਤਾ ਨਹੀਂ ਗੁਜ਼ਾਰਾ। ਕਿਵੇਂ ਲੱਗਿਆ ਅਮਨ?
1: ਜੀ ਮੈਮ, ਬਹੁਤ ਵਧੀਆ।
0: ਤੇ ਅਮਨ ਦੇ ਚਿਹਰੇ ਤੇ ਇੱਕ ਪਿਆਰੀ ਜੀ ਮਿੱਠੀ ਜੀ ਮੁਸਕਾਨ ਆ ਗਈ ਹੈ, ਤੇ ਅਗਲਾ ਗੀਤ ਫਿਰ ਨਾ ਤੁਹਾਨੂੰ ਹੋਰ ਵੀ ਸੋਹਣਾ ਸੁਣਾਏਗੀ। ਹੁਣ ਅਮਨ ਦੱਸ ਦਿਓ ਜੀ, ਕਿਹੜਾ ਗੀਤ ਸੁਣਵਾਉਣ ਜਾ ਰਹੇ ਹੋ?
1: ਜੀ ਮੈਮ, ਅਗਲਾ ਗੀਤ ਜੋ ਹੈ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਹੈ, ਤੇ ਫਿਲਮ ਜੋ ਹੈ ਤੇਰੀ ਮੇਰੀ ਇੱਕ ਜਿੰਦੜੀ।
0: ਜੀ ਬਹੁਤ ਵਧੀਆ, ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਾ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਜੀ, ਅਗਲਾ ਜੋ ਗੀਤ ਸੁਣਨ ਜਾ ਰਹੇ ਹੋ ਤੁਸੀਂ, ਆਵਾਜ਼ਾਂ ਦਿੱਤੀਆਂ ਨੇ ਮਹਿੰਦਰ ਕਪੂਰ ਤੇ ਸੁਮਨ ਕਲਿਆਣਪੁਰੀ ਤੇ ਫਿਲਮ ਦੁੱਲਾ ਭੱਟੀ।
2: ਜੀ, ਬਹੁਤ ਹੀ ਪਿਆਰਾ ਗੀਤ ਸਰੋਤਿਆਂ ਤੁਹਾਡੇ ਲਈ, ਪਰ ਇੱਕ ਥੋੜ੍ਹੀ ਜਿਹੀ ਬੁਰੀ ਖਬਰ ਹੈ ਕਿਉਂਕਿ ਸਮਾਂ ਜਿਹੜਾ ਹੈ ਉਹ ਖਤਮ ਹੋ ਗਿਆ ਹੈ ਨਾ, ਅਤੇ ਇਹ ਆਖਰੀ ਗੀਤ ਹੈ ਅਤੇ ਸਾਡੀਆਂ ਆਵਾਜ਼ਾਂ ਸਾਡਾ ਪਿਆਰ ਲੈਣ ਵਾਸਤੇ ਤੁਹਾਨੂੰ ਸਾਡੀ ਨੈਕਸਟ ਡਿਊਟੀ ਦਾ ਇੰਤਜ਼ਾਰ ਕਰਨਾ ਪਏਗਾ। ਅਤੇ ਕੋਈ ਗੱਲ ਨਹੀਂ ਜੀ, ਜਿੰਨਾ ਸਮਾਂ ਮਿਲਿਆ ਬਹੁਤ ਵਧੀਆ ਮਿਲਿਆ ਅਤੇ ਆਨੰਦ ਮਾਣੋ ਇਸ ਖੂਬਸੂਰਤ ਜਿਹੇ ਗੀਤ ਦਾ।

0: ਤੇ ਅਮਨ ਐਸੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈ ਲੈਂਦੇ ਹਾਂ ਤੇ ਧੰਨਵਾਦ ਕਰ ਦਿੰਦੇ ਹਾਂ ਸਾਡੀ ਤਕਨੀਕੀ ਟੀਮ ਦਾ, ਜਿਨ੍ਹਾਂ ਦੀ ਸਹਾਇਤਾ ਤੋਂ ਬਿਨਾਂ ਤਾਂ ਫਿਰ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਨਹੀਂ ਪਹੁੰਚ ਸਕਦੇ। ਤੇ ਹੁਣ ਮੈਨੂੰ ਦੀਪਾ ਛਾਬੜਾ ਨੂੰ ਤੇ
1: ਮੈਨੂੰ ਅਮਨਦੀਪ ਕੌਰ ਨੂੰ
0: ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ ਤੇ ਫੇਰ ਮਿਲਣ ਤੱਕ ਤੁਸੀਂ ਆਪਣਾ ਦੋਸਤੋ ਰੱਖਣਾ ਹੈ ਖਾਸ ਖਿਆਲ ਤੇ ਸੁਣਦੇ ਰਹਿਣਾ ਆਕਾਸ਼ਵਾਣੀ FM ਬਠਿੰਡਾ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 10:59 ਤੇ 14 ਸਕਿੰਟ ਦਾ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 11:05 ਤੇ ਰਿਲੇਅ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦਾ ਪ੍ਰਸਾਰਣ ਬਾਲੀਵੁੱਡ ਟ੍ਰੇਲਜ਼।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ, ਜਿਸ ਦਾ ਪ੍ਰੋਗਰਾਮ ਸੀ ਬਾਲੀਵੁੱਡ ਟ੍ਰੇਲਸ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਮਾਂ 11:59:36। ਹੁਣ ਤੋਂ ਕੁਝ ਪਲਾਂ ਬਾਅਦ ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਨੀ ਅਮਨਦੀਪ ਕੌਰ ਵੱਲੋਂ ਪਿਆਰ ਭਰੀ ਨਮਸਕਾਰ ਅਤੇ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
0: ਨਾ ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣ ਰਹੇ ਹੋ ਸਰੋਤਿਆਂ ਦੀ ਜ਼ੁਬਾਨ ਤੇ ਮਾਲਵੇ ਦੀ ਸ਼ਾਨ, ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 MHz ਤੇ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 26 ਜੁਲਾਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਐਸੇ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 25 ਜੁਲਾਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਾ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ।

0: FM ਬੈਂਡ 121.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ 12:29:57 ਤੇ ਹੁਣ ਵੇਲਾ ਹੈ ਪ੍ਰੋਗਰਾਮ ਘਰ ਪਰਿਵਾਰ ਦਾ। ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ।
1: प्रोग्राम घर परिवार
0: जी स्रोतियो प्रोग्राम है घर परिवार ते साडा अज दा जो सिलसिला होएगा दिल दीआं गल्लां ते मैं अमनदीप कौर तुहाडे नाल हाजिर हाँ प्रोग्राम लैके घर परिवार ते तुसी 0164-2240-331 नंबर डायल करना है ते दिल दीआं गल्लां साडे नाल सांझीआं कर सकदे हो। जदों तक 0164-2240-331 नंबर डायल हुंदा है सुणदे आ उदों तक ये गीत।

0: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 26 ਜੁਲਾਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਐਸੇ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 25 ਜੁਲਾਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

0: ਕੀ ਨਾਮ ਹੈ ਜੀ ਤੁਹਾਡਾ? ਜੀ ਕਿੱਥੋਂ ਬੋਲ ਰਹੇ ਹੋ? ਜੀ ਤੇ ਕਿਹੜੀ ਗੱਲ ਸਾਡੇ ਨਾਲ ਸਾਂਝੀ ਕਰਨਾ ਚਾਹੋਗੇ ਅੱਜ?
1: ਬੋਲੀ ਪਾ ਦਿੰਦੇ ਆ, ਕੋਈ ਸੁਣਾਓਗੇ ਅੱਜ ਸੌਣ ਦੀ?
0: ਪਾ ਦੋ ਮੈਮ। ਹਾਂਜੀ ਪਾ ਦੋ ਪਾ ਦੋ।
1: ਸੌਣ ਦੇ ਮਹੀਨੇ ਜੀ ਨਾ ਕਰਦਾ ਸਹੁਰੇ ਜਾਣ ਨੂੰ, ਮੁੰਡਾ ਫਿਰੇ ਜੀ ਗੱਡੀ ਜੋੜ ਕੇ ਲਿਜਾਣ ਨੂੰ, ਮੁੰਡਾ ਫਿਰੇ ਵੀ ਗੱਡੀ ਜੋੜ ਕੇ ਲਿਜਾਣ ਨੂੰ।
0: ਜੀ ਬਹੁਤ ਵਧੀਆ। ਤੇ ਗੀਤ ਕਿਹੜਾ ਸੁਣਨਾ ਚਾਹੋਗੇ ਮੈਮ ਤੁਸੀਂ?
1: ਜੀਰੋ ਸੁਖਵਿੰਦਰ ਸੁੱਖੀ ਦਾ
0: ਜੀ। ਕਿਹੜਾ?
1: ਸੁਖਵਿੰਦਰ ਸੁੱਖੀ ਦਾ
0: ਜੀ। ਠੀਕ ਹੈ ਜੀ, ਪ੍ਰੋਗਰਾਮ ਵਿੱਚ ਕਾਲ ਕਰਨ ਲਈ ਤੁਹਾਡਾ ਧੰਨਵਾਦ ਜੀ।
1: ਧੰਨਵਾਦ ਜੀ।
0: ਹਾਂਜੀ ਹਾਂਜੀ,
1: ਪ੍ਰੋਗਰਾਮ ਵਾਲੇ ਕਹਿੰਦੇ ਨੀ
0: ਜੀ, ਇਸ ਬਾਰੇ ਅਜੇ ਕੁਛ ਨਹੀਂ ਪਤਾ। ਤੇ ਪ੍ਰੋਗਰਾਮ ਵਿੱਚ ਕਾਲ ਕਰਨ ਲਈ ਤੁਹਾਡਾ ਧੰਨਵਾਦ, ਤੁਹਾਡੀ ਫਰਮਾਇਸ਼ ਤੇ ਚਲਾ ਰਹੇ ਹਾਂ ਗੀਤ।
1: ਥੈਂਕ ਯੂ ਜੀ, ਥੈਂਕ ਯੂ ਜੀ।

0: 0542
1: ਬਾਈ 3031 ਨੰਬਰ ਡਾਇਲ ਹੋ ਚੁੱਕਿਆ ਹੈ। ਦੇਖਦੇ ਹਾਂ ਸਾਡੇ ਨਾਲ ਅਗਲੇ ਸਰੋਤਾ ਕੌਣ ਜੁੜੇ ਨੇ। ਹੈਲੋ
2: ਹੈਲੋ
1: ਹੈਲੋ
2: ਹੈਲੋ
1: ਹੈਲੋ
2: ਹੈਲੋ ਹਾਂਜੀ ਮੈਂ ਆ ਰਹੀ ਹਾਂ ਮੇਰੀ
1: ਜੀ ਲੱਗਦਾ ਹੈ ਕਾਲ ਕੱਟੀ ਗਈ ਤੇ ਸੁਣਦੇ ਹਾਂ ਇੱਕ ਅਗਲਾ ਗੀਤ।
2: ਹੈਲੋ
1: ਕਲੀਅਰ ਕੰਠ
2: ਹੈਲੋ ਹੈਲੋ।

0: ਜੀ 0164-2240-331 ਨੰਬਰ ਡਾਇਲ ਹੋ ਚੁੱਕਿਆ ਹੈ। ਦੇਖਦੇ ਹਾਂ ਸਾਡੇ ਨਾਲ ਅਗਲੀ ਭੈਣ ਕੌਣ ਜੁੜੀ ਹੈ। ਹੈਲੋ ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਹਾਂਜੀ ਮੈਮ, ਕੌਣ ਬੋਲ ਰਹੇ ਹੋ?
1: ਮੈਂ ਮਨਜੀਤ ਕੌਰ ਬੋਲ ਰਹੀ ਹਾਂ ਜੀ, ਬਠਿੰਡੇ ਤੋਂ।
0: ਜੀ ਜੀ, ਤੇ ਮੈਮ ਕਿਹੜੀ ਗੱਲ ਸਾਡੇ ਨਾਲ ਸਾਂਝੀ ਕਰਨਾ ਚਾਹੋਗੇ ਅੱਜ ਤੁਸੀਂ?
1: ਮੈਂ ਤਾਂ ਇਹੀ ਕਹਿੰਦੀ ਹਾਂ ਜੀ, ਬੱਚਿਆਂ ਨੂੰ ਜਿੰਨਾ ਕੁ ਵੀ ਵੱਧ ਤੋਂ ਵੱਧ ਛੋਟੀ ਉਮਰ ਚ ਧਿਆਨ ਰੱਖਿਆ ਜਾਵੇ, ਓਨੇ ਵੱਡੇ ਹੋ ਕੇ ਸਿਆਣੇ ਬਣਦੇ ਆ।
0: ਜੀ ਜੀ ਜੀ,
1: ਜੇ ਆਪਾਂ ਛੋਟਿਆਂ ਤੋਂ ਹੀ ਬੱਚਿਆਂ ਦਾ ਨਹੀਂ ਖਿਆਲ ਨਾ ਰੱਖਾਂਗੇ, ਉਹਨਾਂ ਨੂੰ ਪੁੱਠੀਆਂ ਆਦਤਾਂ ਪੈਂਦੀਆਂ ਹੀ ਪੈਂਦੀਆਂ।
0: ਹਾਂਜੀ ਹਾਂਜੀ,
1: ਜੇ ਛੋਟੀਆਂ ਛੋਟੀਆਂ ਪੈਂਦੀਆਂ ਬਾਅਦ ਚ ਵੱਡੀਆਂ ਹੋ ਜਾਂਦੀਆਂ, ਬਾਅਦ ਚ ਫਿਰ ਆਪਾਂ ਪਛਤਾਉਂਦੇ ਹਾਂ।
0: ਹਾਂਜੀ ਜੀ,
1: ਇਸ ਕਰਕੇ ਸਾਰੇ ਮਾਂ ਬਾਪ ਭਾਵੇਂ ਨੌਕਰੀ ਪੇਸ਼ਾ ਹੈ, ਵੀ ਜਿੰਨਾ ਕੁ ਹੋ ਸਕੇ ਬੱਚਿਆਂ ਦਾ ਨਹੀਂ ਧਿਆਨ ਦੇ। ਇੱਕ ਅੱਜ ਕੱਲ ਫੋਨਾਂ ਤੇ ਬਹੁਤ ਗਲਤ ਕੰਮ ਵੀ ਹੋ ਰਹੇ ਹੈ।
0: ਹਾਂਜੀ ਮੈਮ,
1: ਹੋਰ ਨਹੀਂ ਤਾਂ ਛੋਟੇ ਛੋਟੇ ਬੱਚੇ ਦੇਖੋ ਕਈ ਵਾਰੀ ਕਿੰਨੇ ਕਿੰਨੇ ਪੈਸੇ ਖਤਮ ਕਰ ਚੁੱਕੇ ਘਰ ਜਾਂਦੇ।
0: ਜੀ
1: ਹਾਂ, ਇਹ ਬੇਧਿਆਨੀ ਕਰਨੀ ਹੁੰਦਾ ਵੀ ਬੱਚਿਆਂ ਦਾ ਨਹੀਂ ਧਿਆਨ ਦਿਓ
0: ਜੀ,
1: ਫਿਰ ਸਾਰੀ ਉਮਰ ਆਪਾਂ ਸੌਖੇ ਰਵਾਂਗੇ।
0: ਜੀ, ਸਰੋਤਿਆਂ ਤੱਕ ਤੁਹਾਡਾ ਸੰਦੇਸ਼ ਪਹੁੰਚ ਚੁੱਕਿਆ ਜੀ, ਤੇ ਗੀਤ ਕਿਹੜਾ ਸੁਣੋਗੇ ਮੈਮ?
1: ਅਮਰਿੰਦਰ ਗਿੱਲ ਦਾ ਸੁਣਾ ਦੇ।
0: ਠੀਕ ਹੈ ਜੀ, ਪ੍ਰੋਗਰਾਮ ਵਿੱਚ ਕਾਲ ਕਰਨ ਲਈ ਤੁਹਾਡਾ ਧੰਨਵਾਦ। ਤੁਹਾਡੀ ਫਰਮਾਇਸ਼ ਤੇ ਅਮਰਿੰਦਰ ਗਿੱਲ ਦਾ ਇਹ ਗੀਤ ਪਲੇ ਕਰ ਰਹੇ ਹਾਂ ਜੀ।
1: ਸ਼ੁਕਰੀਆ ਜੀ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾ ਹਰਟਸ 'ਤੇ, ਸਮਾਂ 1:06:10 ਦਾ। ਅਤੇ ਮਾਫ਼ ਕਰਨਾ, ਅਸੀਂ ਖਬਰਾਂ, ਪ੍ਰਦੇਸ਼ੀ ਖਬਰਾਂ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਠੀਕ 1:10 'ਤੇ।

FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੈ 1:09 ਤੇ 38 ਸੈਕਿੰਡ। ਠੀਕ 1:10 ਤੇ ਤੁਸੀਂ ਸੁਣੋਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ।

ਜੀ ਸਰੋਤੇ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਰੋਤੇ, ਸਮਾਂ ਹੋ ਰਿਹਾ ਜੀ 1:15 ਅਤੇ ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਅਤੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਅਤੇ ਆਪਣੀ ਪਸੰਦ ਦਾ ਗੀਤ ਸੁਣਨ ਲਈ ਤੁਸੀਂ ਡਾਇਲ ਕਰ ਸਕਦੇ ਹੋ 0164-22-40-331 ਜੋ ਕਿ ਸਾਡੇ ਸਟੂਡੀਓ ਦਾ ਨੰਬਰ ਹੈ। ਦੁਬਾਰਾ ਸੁਣ ਲਓ ਜੀ 0164-22-40-331 ਅਤੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਅਤੇ ਸੁਣਦੇ ਹਾਂ ਮੇਰੀ ਪਸੰਦ ਦਾ ਇਹ ਪਹਿਲਾ ਗੀਤ। ਅਤੇ ਹਾਂਜੀ, ਇਹ ਵੀ ਦੱਸ ਦਿੰਦਾ ਕਿ ਅੱਜ ਦਾ ਜਿਹੜਾ ਸੁਣਾਂਗੇ ਆਪਾਂ ਜਿਹੜੇ ਗਾਣੇ ਸੁਣਾਂਗੇ ਉਹ ਹੋਣਗੇ ਜੀ ਹਿੰਦੀ ਗਾਣੇ। ਸੋ ਇਸ ਕਰਕੇ ਜੋ ਵੀ ਸਰੋਤੇ ਸੁਣ ਰਹੇ ਹੈ ਜਾਂ ਫਿਰ ਤੁਸੀਂ ਫੋਨ ਮਿਲਾਓਗੇ ਤਾਂ ਤੁਸੀਂ ਸਾਨੂੰ ਹਿੰਦੀ ਗਾਣੇ ਹੀ ਦੱਸਣੇ ਨੇ। ਸੋ ਸੁਣਦੇ ਹਾਂ ਪਹਿਲਾ ਗਾਣਾ ਇਸ ਪ੍ਰੋਗਰਾਮ ਦਾ।

0: ਸਤਿਕਾਰ ਭਾਈ, ਸਤਿ ਸ੍ਰੀ ਅਕਾਲ ਜੀ।
1: ਹਾਂਜੀ, ਤੁਹਾਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ, ਨਮਸਕਾਰ ਜੀ। ਤੇ ਕਿੱਥੋਂ ਗੱਲ ਕਰ ਰਹੇ ਹੋ, ਕੀ ਨਾਮ ਹੈ ਜੀ?
0: ਮੈਂ ਜੀ ਪਿੰਡ ਮੌੜ ਖੁਰਦ, ਜ਼ਿਲ੍ਹਾ ਬਠਿੰਡਾ ਤੋਂ ਜਗਜੀਤ ਮਿੱਤੂ ਬੋਲਦਾ ਸਰ ਜੀ।
1: ਠੀਕ ਹੈ ਜੀ, ਤੇ ਅੱਜ ਕਿਹੜਾ ਗਾਣਾ ਸੁਣੋਗੇ ਅੱਜ?
0: ਪਹਿਲਾਂ ਜੀ ਮੈਂ ਜੀ ਆਪਣੇ ਨਵੇਂ ਅਨੌਸਰ ਵੀਰਾਂ ਨੂੰ, ਧੀਆਂ ਨੂੰ, ਭੈਣਾਂ ਨੂੰ, ਬੱਚਿਆਂ ਨੂੰ, ਜਿਵੇਂ ਤੁਸੀਂ ਹੋ ਜੀ,
1: ਹਾਂਜੀ,
0: ਬਾਬਾ ਨਾਨਕ ਗੁਰੂ ਅੱਧੀ ਰਾਤ ਰੱਖੇ ਜੀ, ਲਾਭ ਲਾਭ ਫੈਮਿਲੀ ਤੰਦਰੁਸਤੀ ਬਖਸ਼ੇ ਮਾਲਕ ਦੇ ਲਈ।
1: ਬਹੁਤ ਬਹੁਤ ਧੰਨਵਾਦ ਜੀ, ਤੁਹਾਡੇ ਆਸ਼ੀਰਵਾਦ ਸਾਡੇ ਨਾਲ ਨੇ, ਅਸੀਂ ਹੌਲੀ ਹੌਲੀ ਵੱਧਦੇ ਜਾ ਰਹੇ ਹਾਂ, ਹੌਲੀ ਹੌਲੀ ਸਾਡਾ।
0: ਕੋਈ ਨੀ ਸਰ ਜੀ, ਬੇਟਾ ਬੇਟਾ ਟਾਈਮ ਘੱਟ ਹੈ ਜੀ, ਕੋਈ ਨੀ ਜੀ, ਡਿੱਗ ਡਿੱਗ ਸਵਾਰ ਲਈ ਤੁਸੀਂ ਚੜ੍ਹਦੀ ਗੱਲ ਕਰਾਓਗੇ, ਤੁਸੀਂ ਬੇਫਿਕਰ ਹੋ ਕੇ ਵਧੀਆ ਪ੍ਰੋਗਰਾਮ ਕਰਿਆ ਕਰੋ, ਕੋਈ ਗੱਲ ਨੀ, ਚੱਕ ਲਈ ਰੋਟੇ।
1: ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ, ਤੇ ਗਾਣਾ ਫਿਰ ਤੁਸੀਂ ਦੱਸ ਦਿਓ ਜੀ।
0: ਗਾਣਾ ਜੀ ਤੁਸੀਂ ਆਪਦੀ ਮਰਜ਼ੀ ਨੀ ਸੁਣਾ ਦਿਓ, ਮੈਂ ਕਹਿੰਦਾ ਚੱਲ ਗੱਲਾਂ ਹੀ ਕੱਢ ਕੇ, ਸਾਡੀ ਤਾਂ ਕਾਹ ਵੇਲ ਮੂਵੀ ਲੱਗ ਜੂਗੀ ਜੀ।
1: ਅੱਛਾ ਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ,
0: ਬਾਬਾ ਨਾਨਕ ਸਿੰਘ ਚੜ੍ਹਦੀ ਕਲਾਸ ਬੈਠੇ ਸਾਰੇ ਸਟਾਫ ਨੂੰ, ਨਵੇਂ ਨੂੰ, ਪੁਰਾਣੇ ਨੂੰ, ਸਤਿ ਸ੍ਰੀ ਅਕਾਲ ਬੋਲਣਾ ਜੀ।
1: ਧੰਨਵਾਦ ਜੀ, ਬਹੁਤ ਬਹੁਤ
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਬਾਬਾ ਨਾਨਕ ਚੜ੍ਹਦੀ ਕਲਾਸ ਬੈਠੇ।
1: ਠੀਕ ਹੈ, ਤਾਂ ਸਰੋਤੇ ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਗੀਤ, ਸੋਰੀ ਸੋਰੀ, ਆਪਣੀ ਪਸੰਦ ਦਾ ਗੀਤ, ਕਿਉਂਕਿ ਇਹਨਾਂ ਨੇ ਇਹ ਕਿਹਾ ਨਾ ਜੀ ਵੀ ਤੁਸੀਂ ਆਪਦੀ ਮਰਜ਼ੀ ਦਾ ਸੁਣਾਓ, ਤਾਂ ਚਲੋ ਮੈਂ ਆਪਦੀ ਮਰਜ਼ੀ ਦਾ ਗਾਣਾ ਸੁਣਾਉਣਾ ਹੈਗਾ।

0: ਬਿਹਤਰੀਨ ਖੂਬਸੂਰਤ ਪੈਗਾਮਾਂ ਦੇ ਨਾਲ।
1: ਬਿਲਕੁਲ, 7013 73 146 ਤੇ ਸਰੋਤਿਆਂ ਨੇ ਭੇਜੇ ਸਾਨੂੰ ਪੈਗਾਮ,
0: ਤੇ ਇਹ ਸਾਰੇ ਹੀ ਭੇਜੇ ਹੋਏ ਪੈਗਾਮ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗਾ ਮੈਂ ਮਨਦੀਪ ਰਜੋਰਾ ਤੇ ਮੇਰੇ ਨਾਲ
1: ਦੀਪਾ ਛਾਬੜਾ।
0: ਸੁਣਨਾ ਨਾ ਭੁੱਲਣਾ ਸਰੋਤਿਓ, ਪ੍ਰੋਗਰਾਮ ਪੈਗਾਮ ਮਿਤੀ 26 ਜੁਲਾਈ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ।
1: ਜੀ ਬਿਲਕੁਲ ਸਰੋਤਿਓ, ਆਪਣੀ ਅਲਾਰਮ ਘੜੀ ਤੇ ਅਲਾਰਮ ਲਾ ਲੋ, 26 ਜੁਲਾਈ ਸਵੇਰੇ 7 ਵਜੇ ਪ੍ਰੋਗਰਾਮ ਪੈਗਾਮ।
2: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ।
3: ਜੀ ਸਰੋਤਿਓ, ਸਟੂਡੀਓ ਦੇ ਨੰਬਰ 0164-22-40-331 ਡਾਇਲ ਹੋ ਚੁੱਕਿਆ ਜੀ, ਤੇ ਸਾਡੇ ਨਾਲ ਸਰੋਤੇ ਜੁੜ ਚੁੱਕੇ ਨੇ ਤੇ ਗੱਲ ਕਰਦੇ ਹਾਂ ਜੀ ਉਹਨਾਂ ਨਾਲ।
4: ਹੈਲੋ,
5: ਸਤਿ ਸ੍ਰੀ ਅਕਾਲ ਬਾਈ ਜੀ।
4: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ, ਨਮਸਕਾਰ ਜੀ, ਤੇ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
5: ਮੈਂ ਜਗਿੰਦਰ ਟੇਲਰ ਬੋਲ ਰਿਹਾ ਜੀ, ਪਿੰਡ ਚੌਕੇ ਤੋਂ ਜੀ।
4: ਠੀਕ ਹੈ ਜੀ।
5: ਸਾਡੇ ਹੈਲੋ ਸਰ, ਦੋ ਪਰਮਿਸ਼ਨਾਂ ਸਾਡੀਆਂ, ਬਸੰਤ ਟੇਲਰ ਦਾ ਇੱਕ ਜੀ, ਮੈਂ ਜਗਿੰਦਰ ਸਿੰਘ ਜੀ।
4: ਠੀਕ ਹੈ ਜੀ, ਤੇ ਗਾਣਾ ਤੁਸੀਂ ਦੱਸ ਦੋ ਜੀ।
5: ਕੱਚੇ ਧਾਗੇ ਫਿਲਮ ਚ ਜੀ, ਕੋਈ ਮਰਜ਼ੀ ਸੁਣਾ।
4: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ, ਤੇ ਤੁਹਾਡੀ ਫਰਮਾਇਸ਼ ਦਾ ਗਾਣਾ, ਤੁਹਾਡੀ ਫਰਮਾਇਸ਼ ਦਾ ਗੀਤ ਹਾਜ਼ਰ ਹੈ ਜੀ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 26 ਜੁਲਾਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਐਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਨਾ ਟੂਟਣਾ ਨਾ ਰੂਠਣਾ ਨਾ ਕਰਨਾ ਕੋਈ ਬਹਾਨਾ ਤੁਮ ਨਾ ਟੂਟਣਾ ਨਾ ਰੂਠਣਾ ਨਾ ਕਰਨਾ ਕੋਈ ਬਹਾਨਾ ਤੁਮ ਮੈਂ ਹੂੰ ਤੋ ਸਭ ਕੁਛ ਹੈ ਬਸ ਖੁਦ ਕੋ ਯੇ ਯਾਦ ਦਿਲਾਨਾ ਤੁਮ
2: ਤੇ ਸਿਰਫ ਅਸੀਂ ਹੀ ਨਹੀਂ ਸਾਡੇ ਨਾਲ ਨੇ ਸਾਡੇ ਸਰੋਤੇ ਪ੍ਰੋਗਰਾਮ ਪੈਗਾਮ ਦੇ ਵਿੱਚ ਆਪਣੇ

ਨੇ, ਗੱਲ ਕਰਦੇ ਹਾਂ ਜੀ ਉਹਨਾਂ ਨਾਲ। ਲਓ ਜੀ ਫੋਨ ਗਿਆ ਕੱਟ, ਅਤੇ ਹੁਣ ਆਪਾਂ ਕੀ, ਉਹਨਾਂ ਨੇ ਦੱਸਿਆ ਸੀ ਸਾਨੂੰ ਕਿ ਤੁਸੀਂ ਆਪਦੀ ਪਸੰਦ ਦਾ ਕੋਈ ਵੀ ਗੀਤ ਸੁਣਾ ਦਿਓ, ਤਾਂ ਫਿਰ ਆਪਾਂ ਆਪਦੀ ਪਸੰਦ ਦਾ ਗੀਤ ਹਾਜ਼ਰ ਹੈ ਜੀ ਸੁਣਾਉਣੇ ਆ ਤੁਹਾਨੂੰ।

0: ਸਿਫਰ 164-22-40-331 ਨੰਬਰ ਡਾਇਲ ਹੋ ਗਿਆ ਜੀ ਤੇ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ। ਗੱਲ ਕਰਦੇ ਹਾਂ ਜੀ ਉਹਨਾਂ ਨਾਲ।
1: ਹੈਲੋ
2: ਹੈਲੋ ਬਾਈ, ਨਮਸਕਾਰ, ਸਤਿ ਸ੍ਰੀ ਅਕਾਲ ਜੀ।
1: ਨਮਸਕਾਰ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ।
2: ਬਾਈ ਤੁਹਾਡਾ ਹੀ ਬਹੁਤ ਬਹੁਤ ਵੈਲਕਮ ਕਰ ਜਲੰਧਰ ਸ਼ਹਿਰ ਵਿੱਚ ਜੀ ਤੁਹਾਡਾ।
1: ਅੱਛਾ ਜੀ, ਠੀਕ ਹੈ ਜੀ। ਤੇ ਅੱਜ ਕਿਹੜਾ ਗਾਣਾ ਸੁਣੋਗੇ ਤੁਸੀਂ ਫਿਰ?
2: ਮੈਂ ਮਾਸਟਰ ਮੋਹਨ ਲਾਲ ਬੋਲ ਰਿਹਾ ਬੂਟਾ ਮਲਜਿੰਦਰ ਜੀ।
1: ਅੱਛਾ ਜੀ, ਠੀਕ ਹੈ ਜੀ। ਤੇ ਸਾਡੇ ਕੋਲ ਸਮਾਂ ਥੋੜਾ ਘੱਟ ਹੈ, ਇਸ ਕਰਕੇ ਅਸੀਂ ਥੋੜਾ ਜ਼ਿਆਦਾ ਗੱਲ ਨਹੀਂ ਕਰ ਪਾ ਰਹੇ, ਸੋ ਇਹੀ ਪੁੱਛਦੇ ਹਾਂ ਤਾਂ ਹੀ ਅਸੀਂ ਕਿ ਕਿਹੜਾ ਗਾਣਾ ਸੁਣੋਗੇ। ਤੇ ਦੱਸ ਦਿਓ ਜੀ ਫਿਰ ਕਿਹੜਾ ਗਾਣਾ ਸੁਣੋਗੇ?
2: ਬਾਈ ਮੇਰੇ ਦੋਸਤ ਨੇ ਆਪਣੇ ਬੂਟਾ ਆਪਣੇ ਰਾਮ ਲਗਾਇਆ ਸ਼ਰਮਾ ਜਲੰਧਰ ਤੋਂ।
1: ਅੱਛਾ ਜੀ,
2: ਤੇ ਭੋਲਾ ਸਿੱਧੂ,
1: ਠੀਕ ਹੈ ਜੀ,
2: ਗੰਗਾ ਰਾਮ ਜੀ ਤੇ ਬਲਦੇਵ ਸਿੰਘ ਜੀ ਤੇ ਯੁਵਰਾਜ ਜੀ ਮੇਰੇ ਦੋਸਤ ਨੇ ਬਠਿੰਡੇ ਮਿਲੇ ਮੇਰੇ ਨਾਲ।
1: ਠੀਕ ਹੈ ਜੀ,
2: ਧੰਨਵਾਦ ਕਰਦਾ ਤੇ ਤੁਹਾਡਾ ਵੀ ਦੋਸਤ ਆਪਣੇ ਸਾਰਿਆਂ ਦਾ ਧੰਨਵਾਦ ਕਰਦਾ ਜੀ।
1: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ
2: ਤੁਹਾਡਾ। ਬਾਈ ਤੁਹਾਡਾ ਹੀ ਧੰਨਵਾਦ ਜੀ। ਬਾਈ ਫਿਲਮ ਹੈਗੀ ਬਾਲੀ,
1: ਹਾਂਜੀ,
2: ਜਰਾ ਪੜੀ ਦਿਖਾ ਦੋ, ਜਰਾ ਮੁਖੜਾ ਦਿਖਾ ਦੋ, ਹਮ ਪਿਆਰ ਕਰਨੇ ਵਾਲੇ ਹੈ ਕੋਈ ਗੈਰੀ ਨਹੀਂ।
1: ਕਿਆ ਬਾਤ ਹੈ ਜੀ,
2: ਠੀਕ ਹੈ ਕਰਨੇ ਵਾਲੇ ਹੈ ਕੋਈ ਗੈਰੀ ਨਹੀਂ।
1: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ
2: ਤੁਹਾਡਾ। ਤੁਹਾਨੂੰ ਬਾਈ ਮੈਂ ਸਲੂਟ ਕਰਦਾ, ਧੰਨਵਾਦ
1: ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਜੀ।
2: ਸਾਡੇ ਬਾਰੇ ਪਹਿਲੀ ਵਾਰੀ ਬੈਠਾ ਮੇਰੀ ਗੱਲਬਾਤ ਹੋ ਰਹੀ ਤੁਹਾਡੀ
1: ਜੀ। ਸਰੋਤਿਓ, ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਗੀਤ।

0: ਜੀ ਸਰੋਤਿਓ, ਨਵੇਂ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਗੱਲ ਕਰਦੇ ਆ ਉਹਨਾਂ ਨਾਲ।
1: ਹੈਲੋ
2: ਹੈਲੋ
1: ਹੈਲੋ, ਸਵਾਗਤ ਹੈ ਜੀ ਤੁਹਾਡਾ।
2: ਜੀ,
1: ਹੈਲੋ
2: ਗਾਣਾ ਸੁਣਨਾ।
1: ਹੈਲੋ ਹੈਲੋ,
2: ਗੁਰੂ ਗ੍ਰੰਥ ਸਾਹਿਬ ਦੇ ਗੁਰੂ ਕਹਿੰਦੇ ਆ।
1: ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਕਾਸ਼ਵਾਣੀ ਬਠਿੰਡਾ ਤੇ। ਹੈਲੋ,
2: ਲੈਲਾ ਮਜਨੂੰ ਨਾਲ ਸੁਣਨਾ ਸੀ।
1: ਅੱਛਾ ਜੀ, ਸੁਣਾ ਨੇ ਜੀ ਤੁਹਾਨੂੰ ਤੁਹਾਡੀ ਪਸੰਦ ਦਾ ਗੀਤ। ਠੀਕ ਹੈ
2: ਠੀਕ ਹੈ।
0: ਸੋ ਸਰੋਤਿਓ, ਸੁਣਦੇ ਇਹਨਾਂ ਦੀ ਪਸੰਦ ਦਾ ਗੀਤ।

0: ਜੀ ਸਰੋਤਿਓ, 0164-2240-331 ਨੰਬਰ ਡਾਇਲ ਕਰਕੇ ਇੱਕ ਹੋਰ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ, ਗੱਲ ਕਰਦੇ ਹਾਂ ਜੀ ਇਹਨਾਂ ਨਾਲ।
1: ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਪਰਮਜੀਤ ਸਿੰਘ ਬੋਲ ਰਿਹਾ ਜੀ, ਪਿੰਡ ਫੱਤਾ ਮਾਲੋਕਾ, ਜ਼ਿਲ੍ਹਾ ਮਾਨਸਾ ਤੋਂ ਜੀ।
0: ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਤੇ ਕਿਹੜਾ ਗਾਣਾ ਸੁਣੋਗੇ ਅੱਜ ਜੀ?
1: ਬਹੁਤ ਧੰਨਵਾਦ ਹੈ ਜੀ। ਰਾਜ ਫਿਲਮ ਦਾ ਸੁਣਾ ਦਿਓ ਜੀ ਗੀਤ, ਇਤਨਾ ਮੈਂ ਚਾਹੂੰ ਤੁਝੇ ਕੋਈ ਕਿਸੀ ਕੋ ਨਾ ਚਾਹੇ।
0: ਅੱਛਾ ਜੀ, ਠੀਕ ਹੈ ਜੀ, ਤੁਹਾਡਾ ਗਾਣਾ ਅਸੀਂ ਲੱਭ ਲਿਆ ਜੀ ਤੇ ਸੁਣੋ।
1: ਧੰਨਵਾਦ ਸਰ, ਧੰਨਵਾਦ,
0: ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ।

0: ਜੀ ਸਰੋਤਿਓ, ਸਾਡੇ ਨਾਲ ਨਵੇਂ ਸਰੋਤਾ ਜੁੜ ਚੁੱਕੇ ਨੇ, ਆਪਾਂ ਗੱਲ ਕਰਦੇ ਹਾਂ ਉਹਨਾਂ ਨਾਲ। ਹੈਲੋ
1: ਹੈਲੋ
0: ਹੈਲੋ ਹੈਲੋ
1: ਹੈਲੋ ਹੈਲੋ
0: ਹੈਲੋ
1: ਹੈਲੋ,
0: ਹਾਂਜੀ, ਆ ਰਹੀ ਹੈ ਜੀ ਆਵਾਜ਼?
1: ਆਵਾਜ਼ ਤਾਂ ਆਉਂਦੀ ਨਹੀਂ ਤੁਹਾਡੀ ਜੀ।
0: ਹੈਲੋ, ਆ ਰਹੀ ਹੈ ਜੀ ਆਵਾਜ਼? ਹੈਲੋ,
1: ਹਾਂ ਹੁਣ ਆ ਰਹੀ ਹੈ ਜੀ।
0: ਹਾਂਜੀ, ਦੱਸੋ ਜੀ, ਕਿਹੜਾ ਗਾਣਾ ਸੁਣੋਗੇ ਅੱਜ?
1: ਗਾਣਾ ਤਾਂ ਆਪਦੀ ਜੀ, ਮੈਂ ਕੋਟਵਸਤੂ ਤੋਂ ਬੋਲਦਾ, ਨਛੱਤਰ ਸਿੰਘ।
0: ਅੱਛਾ ਜੀ, ਅਸੀਂ ਮਾਫ਼ੀ ਮੰਗਦੇ ਜੀ, ਸਾਡੇ ਕੋਲ ਸਮਾਂ ਬਹੁਤ ਘੱਟ ਹੈਗਾ, ਇਸ ਕਰਕੇ ਨਾ ਜੀ ਅਸੀਂ ਜਲਦੀ ਜਲਦੀ ਜਿੰਨੇ ਗਾਣੇ ਹੋ ਸਕੀਏ ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ ਜਲਦੀ ਜਲਦੀ। ਅਤੇ ਤੁਸੀਂ ਦੱਸ ਦਿਓ ਕਿਹੜਾ ਗਾਣਾ ਸੁਣੋਗੇ ਅੱਜ?
1: ਆਦਿਵ ਸਿੰਘ ਦਾ ਸੁਣਾ ਦਿਓ ਜੀ, ਕੋਈ ਸੁਣਾ ਦਿਓ।
0: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਾਲ ਕਰਨ ਲਈ।
1: ਧੰਨਵਾਦ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਮਾਂ ਹੋ ਰਿਹਾ ਜੀ 1:59 ਅਤੇ 3 ਸੈਕਿੰਡ ਦਾ, ਅਤੇ ਹੁਣ ਸਮਾਂ ਹੋ ਰਿਹਾ ਹੈ ਜੀ ਖਬਰਾਂ ਅਤੇ ਬੁਲੇਟਿਨ ਦਾ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 2:15 'ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਛ ਪਲ ਕਰੋ ਇੰਤਜ਼ਾਰ।

ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਮਸਕਾਰ। ਮੈਂ ਤੁਹਾਡੇ ਨਾਲ ਕੁਝ ਸਤਰਾਂ ਸਾਂਝੀਆਂ ਕਰਨ ਜਾ ਰਹੀ ਹਾਂ। ਬੇਸ਼ੱਕ ਮੈਂ ਕਿਤਾਬਾਂ ਘੱਟ ਪੜ੍ਹੀਆਂ, ਪਰ ਲੋਕ ਪੜ੍ਹੇ ਨੇ ਕਿਤਾਬਾਂ ਵਰਗੇ। ਹੁਣ ਤਾਂ ਲੱਗਦਾ ਕਿ ਹਰ ਸ਼ਖਸ ਇੱਕ ਕਿਤਾਬ ਹੈ ਅਤੇ ਹਰ ਕਿਤਾਬ ਵਿੱਚ ਉਲਝੀਆਂ ਨੇ ਕਈ ਕਿਤਾਬਾਂ। ਜੀ ਹਾਂ ਦੋਸਤੋ, ਇਸੇ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ।

ਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਨਵਨੀਤ ਰਾਏ, ਡਾਕਟਰ ਅਮਨਦੀਪ, ਅਨਿਲ ਸ਼ਰਮਾ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਬਿੱਟਾ ਬਜਾਜ, ਸਾਹਿਲ।

ਹਰਦੀਪ ਸਿੰਘ ਜੋਗਾ ਤੋਂ, ਕਮਲਦੀਪ ਸਿੰਘ ਬਾਗਾ ਪੁਰਾਣਾ, ਨਮਨਦੀਪ ਕੌਰ ਪਿੰਡ ਢੱਡੇ, ਰਣਜੀਤ ਸਿੰਘ ਬੱਧਨੀ ਕਲਾ, ਗੁਰਦੇਵ ਸਿੰਘ ਪੱਖੋ ਕਲਾ, ਹਰਮਿਲਾਪ ਸਿੰਘ ਬਰਨਾਲਾ, ਗੁਰਦਿਆਲ ਸਿੰਘ ਭਗਤਾ ਭਾਈਕਾ ਤੋਂ, ਬਠਿੰਡਾ ਰੋਡ ਡੱਬਵਾਲੀ ਤੋਂ ਰਜਿੰਦਰ ਨਰੰਗ, ਅੰਜੂ ਨਰੰਗ, ਮੋਹਿਤ ਨਰੰਗ, ਮਹਾਂਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਠਾਕੁਰ, ਮਿਥਲੇਸ਼ ਠਾਕੁਰ, ਤਾਰਨੀ ਠਾਕੁਰ, ਸੂਰਜ ਠਾਕੁਰ, ਜੋਤੀ ਠਾਕੁਰ ਅਤੇ ਬਾਬੂ ਰਿਆਂਸ਼ ਠਾਕੁਰ।

ਗਿੱਦੜਬਾਹ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ, ਬੇਬੀ ਕੈਰਬੀ, ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ, ਮੀਕਾ ਵਿਰਕ। ਅਤੇ ਇਸੇ ਤਰ੍ਹਾਂ ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ ਲਾਲ, ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਇਹਨਾਂ ਦਾ ਪੋਤਰਾ ਗੁਰਸ਼ਬਦ। ਅਤੇ ਇਸੇ ਦੇ ਨਾਲ ਹੀ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 25 ਜੁਲਾਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣ ਰਹੇ ਹੋ ਸਰੋਤਿਆਂ ਦੀ ਜ਼ੁਬਾਨ ਤੇ ਮਾਲਵੇ ਦੀ ਸ਼ਾਨ, ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਜੀ ਸਰੋਤਿਓ, ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋਇਆ ਹੈ 2:44 ਤੇ 48 ਸੈਕਿੰਡ ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਬਠਿੰਡਾ ਨਾਲ ਤੇ ਪ੍ਰੋਗਰਾਮ ਚੱਲ ਰਿਹਾ ਸੁਰੀਲੀ ਦੁਪਹਿਰ ਤੇ। ਦੇਖਦੇ ਹਾਂ ਅੱਗੇ ਸਾਨੂੰ ਵਟਸਐਪ ਮੈਸੇਜ ਜੋ ਭੇਜਣ ਵਾਲੇ ਸਰੋਤੇ ਆ ਉਹਨਾਂ ਦੇ ਨਾਮ। ਪਿੰਡ ਵੜਿੰਗ ਖੇੜਾ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ ਤੇ ਪਿੰਡ ਵਜੀਦਪੁਰ ਤੋਂ ਭੋਮਾ ਤੋਂ ਵਜੀਦਪੁਰ ਭੋਮਾ ਤੋਂ ਬਲਜੀਤ ਸਿੰਘ। ਅਤੇ ਅੱਗੇ ਗੇਟ ਵਾਲੀ ਗਲੀ ਮੌੜ ਮੰਡੀ ਤੋਂ ਚਰਨਜੀਤ ਜੱਸਲ, ਅਰਸ਼ਵੀਰ ਜੱਸਲ। ਅਤੇ ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ ਅਤੇ ਨੀਤੂ ਗੋਇਲ। ਅਤੇ ਅੱਗੇ ਜੀ ਅਕਾਲ, ਸਤਿ ਸ੍ਰੀ ਅਕਾਲ ਬੋਲ ਰਹੇ ਆ ਸਾਨੂੰ ਜਗਸੀਰ ਸਿੰਘ, ਲਛਮਣ ਸਿੰਘ ਮੌੜ, ਚੜਤ ਸਿੰਘ ਵਾਲਾ, ਸੰਧੂਰਾ ਸਿੰਘ ਮੌੜ ਲੀਲਾ ਤੋਂ। ਅਤੇ ਨੱਥੂ ਰਾਮ ਸ਼ਰਮਾ ਅਨਾਜ ਮੰਡੀ ਕਾਲਾਂ ਵਾਲੀ, ਜ਼ਿਲ੍ਹਾ ਸਰਸਾ। ਪਿੰਡ ਜੀਦਾਂ ਜ਼ਿਲ੍ਹਾ ਬਠਿੰਡਾ ਤੋਂ ਸਰਦਾਰ ਬਲਦੇਵ ਸਿੰਘ, ਇੰਦਰਜੀਤ ਸਿੰਘ, ਸਰਬਜੀਤ ਸਿੰਘ, ਰਵਿੰਦਰ ਕੌਰ, ਜਸਵੀਰ ਕੌਰ, ਕੋਮਲਪ੍ਰੀਤ ਕੌਰ ਅਤੇ ਸਾਰਾ ਧਾਲੀਵਾਲ ਪਰਿਵਾਰ, ਅਤੇ ਇਹਨਾਂ ਨੂੰ ਵੀ ਸਾਡੇ ਵੱਲੋਂ ਪਿਆਰ ਭਰੀ ਨਮਸਕਾਰ ਜੀ।

ਤੇ ਅੱਗੇ ਪਿੰਡ ਫੁੱਲੋ ਮਿੱਠੀ ਤੋਂ ਰਾਮ ਸਿੰਘ ਟੇਲਰ, ਲਛਮਣ ਸਿੰਘ ਟੇਲਰ, ਕੁਲਜਿੰਦਰ ਸਿੰਘ, ਮਨਪ੍ਰੀਤ ਕੌਰ ਜਾਂ ਸੁਪ੍ਰੀਤ ਜੱਸੀ ਅਤੇ ਇਹਨਾਂ ਦਾ ਪੋਤਰਾ ਗੁਣਤਾਜ ਵੀਰ ਸਿੰਘ ਅਤੇ ਦੋਤਾ ਸੁਖਮਨ ਵੀਰ ਸਿੰਘ ਪਿੰਡ ਹੁਸਨਰ ਤੋਂ। ਗੁਰਮੀਤ ਸਿੰਘ ਢਿੱਲੋਂ, ਗੁਰਸ਼ਰਨ ਸਿੰਘ ਢਿੱਲੋਂ ਪਿੰਡ ਧੰਨ ਸਿੰਘ ਖੰਨਾ, ਗੁਰਦਾਸ ਮਾਨ, ਇਹ ਗੁਰਦਾਸ ਮਾਨ ਦਾ ਸੌਂਗ ਸੁਣਨ ਦੀ ਫਰਮਾਇਸ਼ ਕਰ ਰਹੇ ਹਾਂ। ਪਿੰਡ ਖਾਨੇ ਕੀ ਢਾਬ, ਜ਼ਿਲ੍ਹਾ ਪਿੰਡ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ ਕੌਲਤਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ ਅਤੇ ਮਨਤਾਜ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ। ਪਿੰਡ ਸਾਵੰਤ ਖੇੜਾ ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ।

ਅੱਗੇ ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸੇਫਾਲੀ ਸ਼ੈਫੀ, ਮਾਸਟਰ ਡੇਵਿਸ। ਪਿੰਡ ਤੇ ਡਾਕਖਾਨਾ ਖੂਹੀਆਂ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਆਸਥਾ ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ ਦੀਪਕ, ਰਮੇਸ਼ ਚਾਵਲਾ, ਰਾਇਜਲ ਹੇਜਲ, ਵਿਹਾਨ ਚਾਵਲਾ, ਰਿਜ਼ੂ, ਬੱਬੂ, ਬੀਹੂ ਚਾਵਲਾ ਅਤੇ ਪੂਰਾ ਚਾਵਲਾ ਪਰਿਵਾਰ।

0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नु सौखे ढंग नाल पार करन विच मदद करता है।
1: स्मार्ट डिसीजन लैन वालिया दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नु बना सकते हो होर भी स्मार्ट।
0: बथेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1800420223।
2: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 26 ਜੁਲਾਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਇਸੇ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
3: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
4: ਜੀ, ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਹੈ 2:52 ਤੇ 43 ਸੈਕਿੰਡ ਤੇ ਇਸੇ ਦੇ ਨਾਲ ਅਗਲੇ ਸਰੋਤਿਆਂ ਦੇ ਵਟਸਐਪ ਕਰਨ ਵਾਲੇ ਨਾਮ ਦੇਖ ਲੈਂਦੇ ਹਾਂ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਸ਼ਾਨੀ ਤੇ ਨਿਮਤ ਅਹੂਜਾ ਤੇ ਬਾਦਲ ਰੋਡ ਪਿੰਡ ਆਨੰਦਗੜ੍ਹ ਜ਼ਿਲ੍ਹਾ ਬਠਿੰਡਾ ਤੋਂ ਜਸਪ੍ਰੀਤ, ਸੁਖਮਨ, ਜੀਤ, ਅੰਤਰ ਸਹਿਜ, ਪਲਵਿੰਦਰ, ਸਰਬਜੀਤ, ਦੀਪਿਕਾ।

ਪ੍ਰੇਮਜੀਤ, ਸਿਮਰਨਜੀਤ ਤੇ ਬੀਬੀ। ਤੇ ਇਸੇ ਦੇ ਨਾਲ ਪਿੰਡ ਸਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ ਪੁੱਛੋ ਮੰਡੀ, ਬੂਟਾ ਸਿੰਘ ਰਾਜਾ, ਸੁਖਦੇਵ ਬਾਬੇ ਕੇ, ਅਮਰੀਕ ਕਪੂਰ ਕਾ, ਸਕੁਲਵੰਤ ਸ਼ੇਖੂ ਕਾ, ਬੂਟਾ ਜਗਤੂ ਕਾ, ਜਥੇਦਾਰ ਜਸਵੰਤ ਸਿੰਘ, ਨਾਜਰ ਜਮੇਰੀ ਕਾ, ਗੁਰਤੇਜ ਸਿੰਘ ਕਮਾਲੂ। ਪਿੰਡ ਧੌਲਾ ਕੰਗਰਾ ਨੇੜੇ ਮਲੋਟ ਤੋਂ ਜਗਤਾਰ ਸਿੰਘ ਜੱਗਾ, ਛਿੰਦਰਪਾਲ ਕੌਰ, ਮਨਦੀਪ ਸਿੰਘ, ਕੁਲਦੀਪ ਕੌਰ, ਬੱਬੂ ਰਾਣੀ, ਏਤੂ ਰਾਣੀ ਮਲੋਟ ਪਿੰਡ ਜਗਤਾਰ ਤੋਂ, ਕੁਲਵੰਤ ਗਿੱਲ ਤੇ ਰਾਮਾ ਮੰਡੀ ਤੋਂ ਜਗਤਾਰ ਸਿੰਘ ਪੁਰਬਾ, ਹਰਜੋਤ ਸਿੰਘ ਪੁਰਬਾ ਗਿਆਨੇਵਾਲੀ। ਤੇ ਇਸੇ ਦੇ ਨਾਲ ਸੁਣ ਲੈਂਦੇ ਹਾਂ ਇੱਕ ਪਿਆਰਾ ਜਿਹਾ ਗੀਤ।

ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਅਤੇ ਕੁਝ ਮੈਸੇਜ ਅੱਗੇ ਆਏ ਨੇ ਉਹ ਪੜ੍ਹ ਲੈਂਦੇ ਹਾਂ। ਬਿਹਾਰੀ ਕਲੋਨੀ ਸ਼ਹਿਦਰਾ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੇਤਨਿਆ ਮਸਕੀਨ ਅਤੇ ਪੰਚਕੂਲਾ ਚੰਡੀਗੜ੍ਹ ਤੋਂ ਰਾਹੁਲ ਖੁਰਾਣਾ, ਰਚਿਤਾ ਖੁਰਾਣਾ ਅਤੇ ਕੇਸ਼ੂ ਖੁਰਾਣਾ ਅਤੇ ਲਾਲ ਸਿੰਘ ਨਗਰ ਗਲੀ ਨੰਬਰ 15 ਬਠਿੰਡਾ ਤੋਂ ਸੁਖਪਾਲ ਸਿੰਘ ਰਤਨ, ਜਸਵਿੰਦਰ ਕੌਰ, ਲਵਲੀ ਰਤਨ, ਵਿੱਕੀ ਰਤਨ, ਸੁਖਪਾਲ ਟੇਲਰ, ਸਿਰਕੀ ਬਾਜ਼ਾਰ, ਜਲੇਬੀ ਵਾਲਾ ਚੌਂਕ ਬਠਿੰਡਾ ਤੋਂ ਪਿੰਡ ਲਾਲ ਭਾਈ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਢਿੱਲੋਂ, ਪਿੰਡ ਗਿੱਦੜਵਾਹਾ ਤੋਂ ਬਾਬੂ ਸਿੰਘ ਢਿੱਲੋਂ ਅਤੇ ਪਿੰਡ ਜੋਗੀਵਾਲਾ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ, ਮੋਨਿਕਾ ਅਤੇ ਮਨੀਸ਼ ਸਹਾਰਨ, ਪਿੰਡ ਦੌਲਤਪੁਰ ਅਬੋਹਰ ਤੋਂ ਅਜੇ ਗੁਦਾਰਾ ਅਤੇ ਰੇਣੂਕਾ ਗੁਦਾਰਾ, ਅਤੇ ਅੱਗੇ ਸਾਨੂੰ ਮੈਸੇਜ ਆਇਆ ਜੀ ਸਤੀਸ਼ ਕੁਮਾਰ ਬਾਂਸਲ।

ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ। ਪਿੰਡ ਜਗ੍ਹਾ ਰਾਮ ਤੀਰਥ ਨੇੜੇ ਤਲਵੰਡੀ ਸਾਬੋ ਤੋਂ ਬੱਗਾ ਸਿੰਘ ਦਿਲਬਰ ਅਤੇ ਹਰਮਨ ਭਗਾਣੀਆਂ। ਅਤੇ ਇਸੇ ਦੇ ਨਾਲ ਇੱਕ ਪਿਆਰਾ ਜਿਹਾ ਗੀਤ ਸੁਣ ਲੈਂਦੇ ਹਾਂ।

FM ਬੈਂਡ 121.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ 2:59 ਤੇ 47 ਸੈਕਿੰਡ ਤੇ ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜੋ 5 ਵਜੇ ਤੱਕ ਜਾਰੀ ਰਹਿਣਗੇ। 3 ਵਜੇ ਪ੍ਰੋਗਰਾਮ ਮਨ ਚਾਹੇਗੀ ਤੇ 4 ਵਜੇ ਬੰਬੇ ਟਾਕੀਜ਼।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ਨ AIR ਰਾਹੀਂ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸ਼ਾਮ ਦੇ 5 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਕਿਸਾਨ ਵੀਰਾਂ ਤੇ ਬੀਬੀਆਂ ਦਾ ਪ੍ਰੋਗਰਾਮ ਕਿਸਾਨ ਵਾਣੀ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਨੇ ਮਨਦੀਪ ਕੌਰ।

0: ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਪ੍ਰੋਗਰਾਮ ਕਿਸਾਨ ਬਾਣੀ ਲੈ ਕੇ ਮੈਂ ਮਨਦੀਪ ਕੌਰ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਤਹਿਤ ਤੁਸੀਂ ਸੁਣੋਗੇ ਵਿਸ਼ਾ, ਮੱਛੀ ਪਾਲਕ ਕਿਸਾਨਾਂ ਲਈ ਕੇਂਦਰੀ ਯੋਜਨਾਵਾਂ। ਇਸ ਬਾਬਤ ਸਾਨੂੰ ਜਾਣਕਾਰੀ ਦੇਣਗੇ ਡਾਕਟਰ ਵਨੀਤ ਇੰਦਰ ਕੌਰ, ਪ੍ਰਿੰਸੀਪਲ ਸਾਇੰਟਿਸਟ ਫਿਸ਼ਰੀਜ਼, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਤੋਂ। ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਜਾਣਾਂਗੇ ਕਿ ਕਿਵੇਂ ਕਿਸਾਨ ਵੀਰ, ਕਿਸਾਨ ਭੈਣਾਂ ਮੱਛੀ ਪਾਲਣ ਦੇ ਕਿੱਤੇ ਨੂੰ ਅਪਣਾ ਕੇ ਚੰਗਾ ਮੁਨਾਫਾ ਕਮਾ ਸਕਦੇ ਨੇ, ਕਿਹੜੀਆਂ ਕਿਹੜੀਆਂ ਕਿਸਮਾਂ ਦੀਆਂ ਮੱਛੀਆਂ ਅਸੀਂ ਪਾਲ ਸਕਦੇ ਹਾਂ, ਇਸ ਧੰਦੇ ਲਈ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦੇ ਲਾਭ ਕਿਵੇਂ ਲੈ ਸਕਦੇ ਹਾਂ, ਅਤੇ ਕਿਹੜੀਆਂ ਕਿਹੜੀਆਂ ਕੇਂਦਰੀ ਯੋਜਨਾਵਾਂ ਜੋ ਇਸ ਕਿੱਤੇ ਨੂੰ ਧੰਦੇ ਨੂੰ ਵਧਾਉਣ ਦੇ ਲਈ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ। ਤਾਂ ਆਓ ਫਿਰ ਸੁਣਦੇ ਹਾਂ ਵਿਸ਼ਾ, ਮੱਛੀ ਪਾਲਕ ਕਿਸਾਨਾਂ ਲਈ ਕੇਂਦਰੀ ਯੋਜਨਾਵਾਂ। ਸਤਿ ਸ਼੍ਰੀ ਅਕਾਲ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਦਾ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ ਮੈਂ ਮਨਦੀਪ ਕੌਰ ਹਾਜ਼ਰ ਹਾਂ। ਜਿਵੇਂ ਕਿ ਸਾਡੇ ਕਿਸਾਨ ਵੀਰ ਅਤੇ ਕਿਸਾਨ ਭੈਣਾਂ ਜਾਣਦੇ ਹੀ ਨੇ ਕਿ ਇਸ ਪ੍ਰੋਗਰਾਮ ਕਿਸਾਨ ਬਾਣੀ ਦੇ ਤਹਿਤ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਮਹੱਤਵਪੂਰਨ ਜਾਣਕਾਰੀ, ਜਿਸ ਵਿੱਚ ਅਸੀਂ ਅਗਾਂਹ ਵਧੂ ਕਿਸਾਨਾਂ ਦੇ ਨਾਲ ਗੱਲਬਾਤ, ਡਾਕਟਰ ਸਾਹਿਬਾਨ ਦੇ ਨਾਲ ਮੁਲਾਕਾਤ, ਵਿਚਾਰ ਚਰਚਾ ਤੇ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਯੋਜਨਾਵਾਂ ਬਾਰੇ ਅਸੀਂ ਆਪਣੇ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਨੂੰ ਜਾਣਕਾਰੀ ਦਿੰਦੇ ਹਾਂ। ਤੇ ਅੱਜ ਜਿਸ ਵਿਸ਼ੇ ਦੇ ਉੱਪਰ ਅਸੀਂ ਗੱਲਬਾਤ ਸਾਂਝੀ ਕਰ ਰਹੇ ਹਾਂ, ਮੱਛੀ ਪਾਲਕ ਕਿਸਾਨਾਂ ਲਈ ਕੇਂਦਰੀ ਯੋਜਨਾਵਾਂ, ਇਸ ਵਿਸ਼ੇ ਦੇ ਬਾਬਤ ਸਾਨੂੰ ਜਾਣਕਾਰੀ ਦੇਣਗੇ ਡਾਕਟਰ ਵਨੀਤ ਇੰਦਰ ਕੌਰ, ਪ੍ਰਿੰਸੀਪਲ ਸਾਇੰਟਿਸਟ ਫਿਸ਼ਰੀਜ਼, ਕਾਲਜ ਆਫ ਫਿਸ਼ਰੀਜ਼, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਤੋਂ। ਸਤਿ ਸ਼੍ਰੀ ਅਕਾਲ ਮੈਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਮੈਮ, ਧੰਨਵਾਦ
0: ਮੈਮ। ਵਿਸ਼ਾ ਹੈ ਸਾਡਾ ਮੱਛੀ ਪਾਲਕ ਕਿਸਾਨਾਂ ਲਈ ਕੇਂਦਰੀ ਯੋਜਨਾਵਾਂ। ਤਾਂ ਸਭ ਤੋਂ ਪਹਿਲਾ ਸਵਾਲ ਜਿਹੜਾ ਆਉਂਦਾ ਹੈ ਉਹ, ਪੰਜਾਬ ਵਿੱਚ ਮੱਛੀ ਪਾਲਣ ਦੀ ਕੀ ਸਥਿਤੀ ਹੈ, ਇਸ ਬਾਬਤ ਸਾਡੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਨੂੰ ਜ਼ਰੂਰ ਜਾਣਕਾਰੀ ਦਿਓ।
1: ਹਾਂਜੀ ਮੈਮ, ਜੇ ਆਪਾਂ ਗੱਲ ਕਰੀਏ, ਜਿੱਦਾਂ ਤੁਸੀਂ ਸ਼ੁਰੂਆਤ ਹੀ ਕੀਤੀ ਹੈ ਕਿ ਵੈਸੇ ਤਾਂ ਜਿਹੜਾ ਸਾਡਾ ਪੰਜਾਬ ਸੂਬਾ ਹੈ ਉਹ ਖੇਤੀਬਾੜੀ ਵਿੱਚ ਬਹੁਤ ਮੱਲਾਂ ਮਾਰ ਰਿਹਾ ਬੜੇ ਟਾਈਮ ਤੋਂ, ਪਰ ਜੇ ਆਪਾਂ ਹੁਣ ਅੱਜ ਕੱਲ ਦੀ ਗੱਲ ਕਰੀਏ ਤਾਂ ਕੱਲੀ ਖੇਤੀਬਾੜੀ ਦੇ ਨਾਲ ਜਿਹੜਾ ਹੈਗਾ ਆਪਣਾ ਗੁਜ਼ਾਰਾ ਨਹੀਂ ਸੰਭਵ, ਤੇ ਸਾਨੂੰ ਕਈ ਹੋਰ ਆਸ ਪਾਸ ਜਿਹੜੇ ਕਿੱਤੇ ਆ ਉਹਨਾਂ ਬਾਰੇ ਉੱਧਰ ਵੀ ਝਾਤ ਮਾਰਨ ਦੀ ਲੋੜ ਹੈ। ਸੋ ਉਹਨਾਂ ਕਿੱਤਿਆਂ ਚ ਜੇ ਆਪਾਂ ਗੱਲ ਕਰੀਏ ਤੇ ਮੱਛੀ ਪਾਲਣ ਇੱਕ ਇਹੋ ਜਿਹਾ ਕਿੱਤਾ ਹੈ ਜਿਹੜਾ ਕਿ ਬਹੁਤ ਹੀ ਤੇਜ਼ੀ ਨਾਲ ਅੱਗੇ ਵੱਧ ਰਿਹਾ। ਸੋ ਆਪਾਂ ਇਹ ਕਹਿਣਾ ਗਲਤ ਨਹੀਂ ਹੋਏਗਾ ਕਿ ਜਿਹੜਾ ਪੰਜਾਬ ਹੈ ਉਹਦੇ ਵਿੱਚ ਜਿਹੜੀ ਨੀਲੀ ਕ੍ਰਾਂਤੀ ਹੈ, ਜਿਵੇਂ ਆਪਾਂ ਬਲੂ ਰੈਵੋਲੂਸ਼ਨ ਕਹਿੰਦੇ ਹਾਂ ਮੱਛੀ ਪਾਲਣ ਨਾਲ ਜੁੜੀ ਹੋਈ, ਉਹ ਆ ਰਹੀ ਹੈ। ਤੇ ਅੱਜ ਦੀ ਜੇ ਮੈਂ ਗੱਲ ਕਰਾਂ ਤਾਂ ਤਕਰੀਬਨ 2 ਲੱਖ ਟਨ ਤੋਂ ਜ਼ਿਆਦਾ ਜਿਹੜੀ ਮੱਛੀ ਹੈ ਉਹ ਸਾਡਾ ਜਿਹੜਾ ਸੂਬਾ ਹੈ ਉਹ ਪੈਦਾ ਕਰ ਰਿਹਾ, ਜਿਹਦੇ ਵਿੱਚ ਅਸੀਂ ਜੇ ਗੱਲ ਕਰੀਏ ਤਾਂ ਐਕੁਆਕਲਚਰ ਸੈਕਟਰ, ਐਕੁਆਕਲਚਰ ਮੈਨੇ ਜਿਹੜੀ ਮੱਛੀ ਪਾਲਦੇ ਹਾਂ, ਕੁਛ ਮੱਛੀ ਫੜੀ ਜਾਂਦੀ ਹੈ ਉਹਨੂੰ ਆਪਾਂ ਕੈਪਚਰ ਸੈਕਟਰ ਕਹਿੰਦੇ ਹਾਂ। ਸੋ ਜਿਹੜਾ ਐਕੁਆਕਲਚਰ ਸੈਕਟਰ ਹੈ ਉਹਦੀ ਜਿਹੜੀ ਕਹਿ ਲਓ ਕਿ ਯੋਗਦਾਨ ਹੈ ਉਹ ਤਕਰੀਬਨ 80% ਹੈ। ਸੋ ਮੱਛੀ ਪਾਲਣ ਦੇ ਨਾਲ ਨਾਲ ਸਾਡਾ ਜੇ ਆਪਾਂ ਪੰਜਾਬ ਦਾ ਸੂਬਾ ਦੇਖੀਏ, ਮੱਛੀ ਪਾਲਣ ਜਿਹੜੀ ਆਪਾਂ ਜ਼ਿਆਦਾ ਕਰਦੇ ਹਾਂ ਉਹ ਆਪਾਂ ਕਾਰਪ ਮੱਛੀ ਪਾਲਣ ਕਰਦੇ ਹਾਂ। ਉਸ ਤੋਂ ਇਲਾਵਾ ਸਾਡੇ ਕੁਛ ਜ਼ਿਲ੍ਹੇ ਹੈਗੇ ਹੈ ਜਿਹਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਹੈ, ਫਾਜ਼ਿਲਕਾ ਹੈ, ਬਠਿੰਡਾ, ਮਾਨਸਾ, ਫਰੀਦਕੋਟ, ਇਹ ਹੈਗੇ ਆਪਣੇ ਦੱਖਣੀ ਪੱਛਮੀ ਜ਼ਿਲ੍ਹੇ। ਇਹਨਾਂ ਵਿੱਚ ਜਿਹੜਾ ਹੁਣ ਝੀਂਗਾ ਪਾਲਣ ਹੋ ਰਿਹਾ ਤੇ ਤਕਰੀਬਨ 1000 ਏਕੜ ਤੋਂ ਵੱਧ ਜਿਹੜਾ ਏਰੀਆ ਉਹ ਝੀਂਗੇ ਪਾਲਣ ਦੇ ਅੰਦਰ ਆ ਗਿਆ। ਸੋ ਓਵਰਆਲ ਜੇ ਆਪਾਂ ਮੱਛੀ

0: ਪਾਲਣ ਦੀ ਗੱਲ ਕਰੀਏ ਤਾਂ ਜਿਹੜਾ ਪੰਜਾਬ ਹੈ ਉਹ ਬਹੁਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਹਰ ਤਰ੍ਹਾਂ ਦੀਆਂ ਜਿਹੜੀਆਂ ਕਹਿ ਲਓ ਮਹੱਤਵਪੂਰਨ ਕਿਸਮਾਂ ਨੇ ਉਹਨਾਂ 'ਚ ਆਪਾਂ ਯੋਗਦਾਨ ਦੇ ਰਹੇ ਹਾਂ ਤੇ ਉਹਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਵੀ ਤੁਸੀਂ ਕਹਿ ਲਓ ਕਿ ਜਿੱਦਾਂ ਜਿੱਦਾਂ ਕਿਸਾਨ ਵੀ ਜਿੱਦਾਂ ਜਿੱਦਾਂ ਮੱਛੀ ਪਾਲਕ ਝਿੰਗਾ ਪਾਲਕ ਉਹਦੇ ਵਿੱਚ ਵੱਧ ਰਹੇ ਹਨ, ਉਹ ਨਵੀਆਂ ਨਵੀਆਂ ਤਕਨੀਕਾਂ ਸਿੱਖ ਰਹੇ ਹਨ ਤੇ ਆਪਣਾ ਜਿਹੜਾ ਮੁਨਾਫਾ ਹੈ ਉਹਨੂੰ ਵੀ ਵਧਾ ਰਹੇ ਹਨ।
1: ਪੰਜਾਬ ਵਿੱਚ ਮੱਛੀ ਪਾਲਣ ਲਈ ਕਿਹੜੀਆਂ ਕਿਹੜੀਆਂ ਕਿਸਮਾਂ ਦੀ ਤੁਸੀਂ ਗੱਲ ਕਰਦੇ ਹੋ ਕਿ ਕਿਹੜੀਆਂ ਕਿਸਮਾਂ ਦੀਆਂ ਮੱਛੀਆਂ ਪਾਲੀਆਂ ਜਾਂਦੀਆਂ ਨੇ?
0: ਹਾਂਜੀ ਮੈਮ, ਜਿੱਦਾਂ ਮੈਂ ਪਹਿਲੇ ਦੱਸਿਆ ਕਿ ਵੈਸੇ ਜਿਹੜਾ ਪੰਜਾਬ ਹੈ ਉਹਦੇ ਵਿੱਚ ਮੁੱਖ ਤੌਰ ਤੇ ਕਾਰਕ ਮੱਛੀਆਂ ਪਾਲੀਆਂ ਜਾਂਦੀਆਂ ਹਨ ਜਿਹਦੇ ਵਿੱਚ 3 ਤਰ੍ਹਾਂ ਦੀਆਂ ਕਿਸਮਾਂ ਆਉਂਦੀਆਂ ਨੇ। ਉਹਦੇ ਵਿੱਚ ਸਾਡੇ ਕੋਲ ਭਾਰਤੀ ਕਾਰਕ ਮੱਛੀਆਂ ਤੇ ਜਿਹੜੀਆਂ ਬਾਹਰਲੀਆਂ 3 ਮੱਛੀਆਂ ਹੈ, ਕਤਲਾ, ਰੋਹੂ, ਮੁਰਾਖ, ਸਿਲਵਰ ਕਾਪ, ਗ੍ਰਾਸ ਕਾਪ, ਕੋਮਨ ਕਾਪ, ਇਹ ਮੁੱਖ ਤੌਰ ਤੇ ਪਾਲੀਆਂ ਜਾਂਦੀਆਂ। ਸੋ ਇਹ ਥੋੜੀਆਂ ਜਿਹੀਆਂ ਇਹਦੇ ਵਿੱਚ ਇਹ ਹੈ ਵੀ ਇਹ ਕੰਡੇ ਵਾਲੀ ਮੱਛੀ ਹੈ, ਪੰਜਾਬੀ ਲੋਕ ਨਹੀਂ ਪਸੰਦ ਕਰਦੇ, ਬਟ ਪੰਜਾਬ ਵਿੱਚ ਜੇ ਆਪਾਂ ਪੂਰੇ ਪੰਜਾਬ ਰਾਜ ਦੀ ਗੱਲ ਕਰੀਏ ਤਾਂ ਸਾਡੇ ਪੰਜਾਬ ਵਿੱਚ ਬਹੁਤ ਸਾਰੇ ਜਿਹੜੇ ਮਾਈਗ੍ਰੇਟਰੀ ਲੋਕ ਹੈਗੇ ਆ ਜਿਹੜੇ ਦੂਸਰੇ ਰਾਜਾਂ ਤੋਂ ਆ ਕੇ ਵੱਸ ਗਏ ਹੈ, ਉਹ ਇਸ ਮੱਛੀ ਨੂੰ ਖਾਣਾ ਪਸੰਦ ਕਰਦੇ ਆ। ਉਸ ਤੋਂ ਇਲਾਵਾ ਹੁਣ ਪੰਜਾਬੀਆਂ ਦੀ ਲੋੜ ਨੂੰ ਦੇਖਦੇ ਹੋਏ ਕੰਡਾ ਰਹਿਤ ਮੱਛੀ ਜਿਹੜੀ ਹੈ ਉਹਨਾਂ ਦੀ ਕਾਸ਼ਤ ਵੀ ਜਿਹੜੀ ਸ਼ੁਰੂ ਹੋ ਗਈ ਹੈ ਤੇ ਉਹਨਾਂ ਵਿੱਚੋਂ ਪੰਗਾਸ ਮੱਛੀ ਜਿਹੜੀ ਹੈ ਉਹ ਅੱਗੇ ਵੱਧ ਕੇ ਆਈ ਹੈ, ਉਹਦਾ ਵੀ ਜਿਹੜਾ ਆਪਾਂ ਕਿੱਤਾ ਹੈਗਾ ਸ਼ੁਰੂ ਕਰ ਸਕਦੇ ਹਾਂ। ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਿਵੇਂ ਪਹਿਲੀ ਗੱਲ ਕੀਤੀ ਹੈ ਜਿਹੜੇ ਸਾਡੇ ਖਾਰੇ ਪਾਣੀ ਦੇ ਇਲਾਕੇ ਨੇ, 5 ਸੂਬੇ ਨੇ ਜਿਹੜੇ ਆਪਣੇ, ਉਹਨਾਂ ਵਿੱਚ ਜਿਹੜਾ ਆਪਾਂ ਝਿੰਗਾ ਪਾਲ ਸਕਦੇ ਹਾਂ ਕਿਉਂਕਿ ਉਸ ਝਿੰਗੇ ਨੂੰ ਖਾਰਾ ਪਾਣੀ ਚਾਹੀਦਾ ਹੁੰਦਾ। ਸੋ ਹਰ ਜਿਹੜੀ ਆਪਣਾ ਡਿਸਟ੍ਰਿਕਟ ਹੈ ਉੱਥੇ ਨਹੀਂ ਪਾਲਿਆ ਜਾ ਸਕਦਾ, ਇਹ ਲਿਮਿਟਡ ਹੈ ਜਿੱਥੇ ਸਾਡੇ ਕੋਲ ਖਾਰਾ ਪਾਣੀ ਹੈ। ਉਸ ਤੋਂ ਇਲਾਵਾ ਆਪਾਂ ਗੱਲ ਕਰੀਏ ਇਹ ਤਾਂ ਹੋ ਗਈ ਵੀ ਮੱਛੀ ਕਿਹੜੀ ਕਿਸਮਾਂ ਦੀ ਮੱਛੀ ਹੈ। ਉਸ ਤੋਂ ਬਾਅਦ ਸਾਡੇ ਕੋਲ ਇੱਕ ਗੱਲ ਆਉਂਦੀ ਹੈ ਕਿ ਇਹਨਾਂ ਮੱਛੀਆਂ ਨੂੰ ਪਾਲਣ ਲਈ ਸਾਡੇ ਕੋਲ ਬੜੇ ਸਿਸਟਮ ਵੀ ਨੇ ਨਵੇਂ। ਜਿੱਦਾਂ ਆਪਾਂ ਰਵਾਇਤੀ ਤੌਰ ਤੇ ਦੇਖੀਏ ਤਾਂ ਆਪਾਂ ਤਲਾਕ ਮੱਛੀ ਪਾਲਦੇ ਹਾਂ, ਜਦੋਂ ਆਪਾਂ ਕਾਰਕ ਜਾਂ ਪੰਗਾਸ ਦੀ ਗੱਲ ਕਰਦੇ ਹਾਂ। ਉਸ ਤੋਂ ਇਲਾਵਾ ਸਾਡੇ ਕੋਲ ਨਵੀਆਂ ਨਵੀਆਂ ਤਕਨੀਕਾਂ ਆ ਗਈਆਂ ਜਿਹਨੂੰ ਆਪਾਂ ਕਹਿੰਦੇ ਹਾਂ ਇੰਟੈਂਸਿਵ ਫਾਰਮਿੰਗ ਸਿਸਟਮ, ਘਣੀ ਮੱਛੀ ਪਾਲਣ। ਉਹਦੇ ਸਾਡੇ ਕੋਲ ਨਵੇਂ ਸਿਸਟਮ ਨੇ ਜਿਵੇਂ ਬਾਇਓਫਲੋਕ ਐਕੂਕਲਚਰ ਸਿਸਟਮ ਹੈ, ਰੀਸਰਕੂਲੇਟਰੀ ਐਕੂਕਲਚਰ ਸਿਸਟਮ ਹੈ, ਐਕੁਆਪੋਨਿਕਸ ਹੈ, ਜੋ ਸਾਡੇ ਕੋਲ ਇੱਕ ਇਹੋ ਜਿਹੀ ਸੁਵਿਧਾ ਵੀ ਹੈ ਬੜੀ ਆਸਾਨੀ ਨਾਲ ਜਿਹਦੇ ਚ ਇੰਟੈਗ੍ਰੇਟਿਡ ਫਿਸ਼ ਫਾਰਮਿੰਗ ਵੀ ਆਪਾਂ ਕਰ ਸਕਦੇ ਹਾਂ। ਮੱਛੀ ਪਾਲਣ ਨੂੰ ਹੋਰ ਕਿੱਤਿਆਂ ਨਾਲ ਜੋੜਨਾ, ਉਹਨਾਂ ਕਿੱਤਿਆਂ ਚ ਐਗਰੀਕਲਚਰ ਵੀ ਹੋ ਸਕਦੀ ਹੈ, ਉਹਨਾਂ ਕਿੱਤਿਆਂ ਵਿੱਚ ਹੋਰ ਪਸ਼ੂ ਪਾਲਣ ਨੇ ਜਿਵੇਂ ਆਪਾਂ ਸੂਰ ਪਾਲਣ ਨੂੰ ਜੋੜ ਸਕਦੇ ਹਾਂ, ਬਤਖ ਪਾਲਣ ਨੂੰ ਜੋੜ ਸਕਦੇ ਹਾਂ। ਇਹ ਜਿਹੜਾ ਆਪਾਂ ਮੈਂ ਜਿਹੜੀ ਸਾਰੀ ਗੱਲ ਕੀਤੀ ਹੈਗੀ ਖਾਣ ਵਾਲੀਆਂ ਮੱਛੀਆਂ ਦੀ ਵਰਾਇਟੀਆਂ ਜਾਂ ਉਹਨਾਂ ਦੇ ਸਿਸਟਮ। ਫਿਰ ਸਾਡੇ ਕੋਲ ਇਸ ਤੋਂ ਹਟ ਕੇ ਇੱਕ ਸੈਕਟਰ ਹੈਗਾ ਮੱਛੀ ਪਾਲਣ ਵਿੱਚ, ਉਹ ਹੈਗਾ ਸਜਾਵਟੀ ਮੱਛੀ ਪਾਲਣ। ਸੋ ਸਜਾਵਟੀ ਮੱਛੀ ਪਾਲਣ ਅੱਜ ਕੱਲ੍ਹ ਆਪਾਂ ਸਾਰੇ ਸੁਣਦੇ ਹਾਂ ਤੇ ਸਾਰੇ ਦੇਖਦੇ ਵੀ ਹਾਂ। ਆਪਾਂ ਕਿਸੇ ਵੀ ਵੱਡੀ ਮੋਲ 'ਚ ਚਲੇ ਜਾਈਏ, ਹੋਸਪਿਟਲ ਚਲੇ ਜਾਈਏ, ਸਕੂਲਾਂ ਕਾਲਜਾਂ ਚਲੇ ਜਾਈਏ, ਹੋਰ ਸੰਸਥਾਵਾਂ ਚਲੇ ਜਾਈਏ ਤੇ ਉੱਥੇ ਨਾ ਇੱਕ ਐਕੁਏਰੀਅਮ ਲੱਗਿਆ ਹੁੰਦਾ ਜਿਹਦੇ ਵਿੱਚ ਬੜੀਆਂ ਖੂਬਸੂਰਤ ਸਜਾਵਟੀ ਮੱਛੀਆਂ ਪਈਆਂ ਹੁੰਦੀਆਂ। ਸੋ ਇਹਨਾਂ ਮੱਛੀਆਂ ਨੂੰ ਵੀ ਆਪਾਂ ਆਪ ਪਾਲ ਸਕਦੇ ਹਾਂ, ਅੱਗੋਂ ਪੈਦਾ ਕਰ ਸਕਦੇ ਹਾਂ। ਸੋ ਜੇ ਮੈਂ ਇੱਥੇ ਇਹ ਗੱਲ ਕਹਾਂ ਕਿ ਮੱਛੀ ਪਾਲਣ ਖੇਤਰ ਦੇ ਵਿੱਚ ਸਾਡੇ ਕੋਲ ਉਪਲਬਧ ਜ਼ਮੀਨ ਤੇ ਉਪਲਬਧ ਪਾਣੀ ਦੇ ਸਰੋਤਾਂ ਦੇ ਹਿਸਾਬ ਨਾਲ ਅਲੱਗ ਅਲੱਗ ਤਰ੍ਹਾਂ ਦੀਆਂ ਕਿਸਮਾਂ ਨੇ ਤੇ ਅਲੱਗ ਅਲੱਗ ਤਰ੍ਹਾਂ ਦੇ ਸਿਸਟਮ ਨੇ। ਸੋ ਇਹਨਾਂ ਚੀਜ਼ਾਂ 'ਚ ਆਪਾਂ ਇਹ ਦੇਖਣਾ ਕਿ ਅਸੀਂ ਇਹਨਾਂ ਵਿੱਚੋਂ ਕਿਸ ਤਰ੍ਹਾਂ ਦੀ ਜਿਹੜੀ ਖੇਤੀ ਹੈ ਉਹ ਅਪਣਾ ਸਕਦੇ ਹਾਂ ਤੇ ਕਿੱਦਾਂ ਆਪਾਂ ਅੱਗੇ ਵੱਧ ਸਕਦੇ ਹਾਂ।
1: ਮੈਮ, ਜੇਕਰ ਅਸੀਂ ਗੱਲ ਕਰੀਏ ਕਿ ਹਰ ਕੋਈ ਕਿਸਾਨ ਜੋ ਹੈ ਕਿੱਤੇ ਨੂੰ ਅਪਣਾਉਂਦਾ ਤਾਂ ਸਭ ਤੋਂ ਪਹਿਲਾਂ ਮੁਨਾਫੇ ਨੂੰ ਧਿਆਨ 'ਚ ਰੱਖਦਾ ਹੈ, ਤਾਂ ਕੀ ਮੱਛੀ ਪਾਲਕ ਦੇ ਖੇਤਰ ਦੇ ਵਿੱਚ ਕਿਸਾਨ ਵੀਰਾਂ ਜਾਂ ਕਿਸਾਨ ਭੈਣਾਂ ਦੀ ਜੋ ਆਮਦਨ ਹੈ ਉਹਨੂੰ ਵਧਾਇਆ ਜਾ ਸਕਦਾ ਹੈ? ਕੀ ਇਸ ਖੇਤਰ ਨੂੰ ਹੱਲਾਸ਼ੇਰੀ ਦੇਣ ਦੇ ਲਈ ਸਰਕਾਰ ਵੱਲੋਂ ਵੀ ਕੋਈ ਉਪਰਾਲੇ ਕੀਤੇ ਜਾਂਦੇ ਨੇ, ਕੋਈ ਕੇਂਦਰੀ ਯੋਜਨਾਵਾਂ ਵੀ ਚਲਾਈਆਂ ਜਾਂਦੀਆਂ ਨੇ, ਇਸ ਬਾਰੇ ਜ਼ਰੂਰ ਦੱਸੋ।
0: ਹਾਂਜੀ ਮੈਮ, ਜੇ ਆਪਾਂ ਗੱਲ ਕਰੀਏ ਨਾ ਜਿੱਦਾਂ ਅੱਜ ਦੀ ਡੇਟ ਵਿੱਚ ਗੱਲ ਕਰੀਏ ਵੀ ਮੱਛੀ ਪਾਲਣ ਵਿੱਚ ਇੰਨੀਆਂ ਕੁ ਵੇਰੀਏਸ਼ਨ ਨੇ, ਜਿਵੇਂ ਮੈਂ ਸ਼ੁਰੂਆਤ ਹੀ ਕੁਐਸਚਨ ਤੁਹਾਡਾ ਦੱਸਿਆ ਕਿ ਜੇ ਕਾਰਕ ਮੱਛੀ ਪਾਲਦਾ ਹੈ ਜਾਂ ਪੰਗਾਸ ਹੈ ਜਾਂ ਝਿੰਗਾ ਹੈ, ਮਤਲਬ 1 ਲੱਖ ਤੋਂ ਲੈ ਕੇ 5 ਲੱਖ ਪ੍ਰਤੀ ਏਕੜ ਦਾ ਜਿਹੜਾ ਮੁਨਾਫਾ ਹੈ ਉਹ ਇੱਕ ਕਿਸਾਨ ਵੀਰ ਇਹਦੇ ਤੋਂ ਲੈ ਸਕਦਾ ਹੈ। ਸੋ ਜਿਹੜੇ ਮੱਛੀ ਪਾਲਕ ਕਰ ਰਹੇ ਹੈ ਉਹਨਾਂ ਨੂੰ ਪਤਾ ਹੈ ਐਗਰੀਕਲਚਰ ਕਰਦੇ ਆ, ਉਹਦੇ ਕੰਪੈਰੇਟਿਵਲੀ ਇਹਨਾਂ ਨੂੰ ਬਹੁਤ ਜ਼ਿਆਦਾ ਮੁਨਾਫਾ ਹੈ। ਦੂਜਾ ਕੀ ਹੈ ਕਿ ਇਹ ਬਹੁਤ ਸੌਖਾ ਧੰਦਾ ਹੈ ਜੇ ਆਪਾਂ ਕਾਰਕ ਫਾਰਮਿੰਗ ਦੀ ਗੱਲ ਕਰੀਏ। ਅੱਜ ਕੱਲ੍ਹ ਦਾ ਤੁਸੀਂ ਕਹਿ ਲਓ ਕਿ ਯੁੱਗ ਹੈ ਕਿ ਜਿਹੜੇ ਵੀ ਖੇਤਰ ਤਰੱਕੀ ਕਰ ਰਹੇ ਨੇ ਸਰਕਾਰਾਂ ਉਹਦੇ ਵਿੱਚ ਆਪਣੇ ਵੱਲੋਂ ਕਾਫੀ ਕੋਸ਼ਿਸ਼ ਕਰ ਰਹੀਆਂ। ਹੁਣ ਆਪਾਂ ਜੇ ਮੱਛੀ ਪਾਲਣ ਜਾਂ ਓਵਰਆਲ ਫਿਸ਼ਰੀ ਸੈਕਟਰ ਆਪਾਂ ਕਹਿੰਦੇ ਹਾਂ ਕੀ ਹੈ, ਆਪਾਂ ਤਾਂ ਹੈਗੇ ਹਾਂ ਇਹੋ ਜਿਹੇ ਸੂਬੇ 'ਚ, ਪੰਜਾਬ ਸਾਡਾ ਲੈਂਡ ਲੋਕਡ ਸੂਬਾ, ਸਾਡੇ ਕੋਲ ਸਮੁੰਦਰ ਨਹੀਂ ਹੈਗਾ, ਸਾਡੇ ਕੋਲ ਫਿਕਸ ਕਹਿ ਲਓ ਕਿ ਪਾਣੀ ਦੇ ਸਰੋਤ ਨੇ। ਅਸੀਂ ਜਾਂ ਤਾਂ ਤਲਾਬ ਪੱਟ ਕੇ ਕਰਾਂਗੇ ਮੱਛੀ ਪਾਲਣ, ਜਾਂ ਸਾਡੇ ਕੋਲ ਕੁਛ ਪੰਚਾਇਤੀ ਤਲਾਅ ਹੈਗੇ ਹੈ ਉਹਨਾਂ ਨੂੰ ਮੱਛੀ ਪਾਲਣ ਹੇਠ ਲੈ ਆਵਾਂਗੇ। ਨਹੀਂ ਤਾਂ ਜਦੋਂ ਆਪਾਂ ਐਕੁਆਕਲਚਰ ਦੀ ਗੱਲ ਕਰਦੇ ਹਾਂ ਜਾਂ ਫਿਸ਼ਰੀ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਕੋਈ ਵੀ ਐਸੀ ਕਹਿ ਲਓ ਕਿ ਮੱਛੀ ਦੀ ਵਰਾਇਟੀ ਜਾਂ ਪੌਦੇ ਦੀ ਵਰਾਇਟੀ ਜਾਂ ਕੁਛ ਵੀ ਜੋ ਅਸੀਂ ਪਾਣੀ ਚੋਂ ਕੱਢ ਰਹੇ ਹਾਂ ਤੇ ਉਹਦੇ ਤੋਂ ਵਿੱਤੀ ਜਿਹੜਾ ਮੁਨਾਫਾ ਲੈ ਰਹੇ ਹਾਂ ਉਹ ਸਭ ਐਕੁਆਕਲਚਰ।

ਜਾਂਦਾ। ਹੁਣ ਆਪਾਂ ਜੇ ਇਸ ਚੀਜ਼ ਨੂੰ ਵੱਡੇ ਤੌਰ ਤੇ ਲੈ ਕੇ ਚੱਲੀਏ ਤਾਂ ਜਿੱਦਾਂ ਤੁਸੀਂ ਵਿੱਤੀ ਸਹਾਇਤਾ ਦੀ ਗੱਲ ਕੀਤੀ ਹੈ, ਪਿਛੜੀ ਸੈਕਟਰ ਨੂੰ ਅੱਗੇ ਲੈ ਕੇ ਜਾਣ ਲਈ ਸਰਕਾਰ ਜਿਹੜੀ ਹੈ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੀ ਹੈ। ਸੋ ਮੈਂ ਥੋੜੀ ਪਿਛਲੀ ਕੜੀ ਨੂੰ ਜੋੜਦੇ ਹੋਏ ਤੁਹਾਨੂੰ ਦੱਸਣਾ ਚਾਹਾਂਗੀ ਕਿ 2020-21 ਚ ਇੱਕ ਸਕੀਮ ਆਈ ਜਿਹਨੂੰ ਅਸੀਂ ਜਿਹੜੇ ਮੱਛੀ ਪਾਲਦੇ ਆ ਜਾਂ ਝੀਂਗਾ ਪਾਲਦੇ ਉਹ ਇਸ ਸਕੀਮ ਨੂੰ ਭਲੀ ਭਾਂਤੀ ਜਾਣਦੇ ਨੇ। ਉਹ ਸਕੀਮ ਹੈਗੀ ਹੈ PMMSY, ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ। ਇਹ ਜਿਹੜੀ ਸਕੀਮ ਹੈ ਇਹ 20,000 ਕਰੋੜ ਰੁਪਏ ਦੀ ਸਕੀਮ ਲਿਆਂਦੀ ਗਈ ਜਿਹੜੀ ਕਿ 2024-25 ਤੱਕ ਲਾਗੂ ਕੀਤੀ ਗਈ। ਇਸ ਸਕੀਮ ਦੇ ਅੰਡਰ ਜਿਹੜੇ ਵੀ ਸਾਡੇ ਮੱਛੀ ਪਾਲਣ ਨੇ ਜਾਂ ਝੀਂਗਾ ਪਾਲਣ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਮੱਛੀ ਪਾਲਣ ਦਾ ਯੂਨਿਟ ਲਾਉਣ ਲਈ, ਚਾਹੇ ਉਹ ਟ੍ਰੈਡੀਸ਼ਨਲ ਫਾਰਮਿੰਗ ਕਰਦੇ ਆ ਜਿਵੇਂ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਤਲਾਬ ਪੱਟ ਕੇ ਆਪਾਂ ਕਾਰਕ ਪਾਲਦੇ ਹਾਂ, ਜਾਂ ਨਵੀਆਂ ਤਕਨੀਕਾਂ ਅਪਣਾਉਂਦੇ ਨੇ ਜਿਹਦੇ ਚ ਬਾਇਓਫਲੋਕ ਸਿਸਟਮ ਹੈ ਜਾਂ ਰੀਸਰਕੂਲੇਟਰੀ ਸਿਸਟਮ ਹੈ, ਉਹ ਸਿਸਟਮ ਲਾਉਣ ਦੇ ਆਧਾਰ ਤੇ ਉਹ ਜਿਹੜੀ ਉਹਨਾਂ ਨੂੰ ਹੈ ਸਬਸਿਡੀ ਜਾਂ ਵਿੱਤੀ ਸਹਾਇਤਾ ਦਿੱਤੀ ਗਈ। ਭਾਰਤ ਦੇ ਸਾਰੇ ਸੂਬੇ ਇਹਦੇ ਵਿੱਚ ਇੰਕਲੂਡ ਸੀਗੇ ਤੇ ਪੰਜਾਬ ਵੀ ਭਾਰਤ ਦੇ ਵਿੱਚ ਆਉਂਦਾ, ਸੋ ਅਸੀਂ ਵੀ ਉਹਦੇ ਵਿੱਚ ਹਾਂ ਤੇ ਬੜੇ ਹੀ ਲੋਕਾਂ ਨੇ ਇਹਦਾ ਜਿਹੜਾ ਲਾਭ ਉਠਾਇਆ। ਇਸ ਤੋਂ ਇਲਾਵਾ ਤਲਾਬ ਦੀ ਪਟਾਈ ਹੋ ਗਈ ਜਾਂ ਉਹਦੇ ਤੇ ਅਸੀਂ ਕੋਈ ਇਕਵਿਪਮੈਂਟ ਲੈਣਾ, ਇਰੀਏਟਰ ਲੈਣਾ ਹੈ ਜਾਂ ਫਿਰ ਉਹਦੇ ਨਾਲ ਜੁੜੇ ਹੋਏ ਕੁਛ ਚੀਜ਼ਾਂ ਹੈਗੀਆਂ ਜਿਵੇਂ ਮੋਟਰਸਾਈਕਲ ਲੈਣੇ ਹੈ ਮੱਛੀ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਣ ਲਈ, ਸਾਈਕਲ ਦੀ ਸੁਵਿਧਾ ਹੈਗੀ ਹੈ, 3-wheeler ਹੈ, ਫੀਡ ਮਿਲ ਲਾਣੀ ਹੈ ਮੱਛੀ ਲਈ। ਸੋ ਇਸ ਸਕੀਮ ਦੇ ਅੰਡਰ ਸਹੂਲਤਾਂ ਜਿਹੜੀਆਂ ਦਿੱਤੀਆਂ ਗਈਆਂ ਤੇ ਜਿਵੇਂ ਮੈਂ ਕਿਹਾ ਕਿ ਉਹ ਸਕੀਮ 24-25 ਤੱਕ ਸੀ, ਪਰ ਇਹ ਸਕੀਮ ਦਾ ਜਿਹੜਾ ਦੂਸਰਾ ਫੇਜ਼ ਹੈ ਉਹ ਵੀ ਸ਼ੁਰੂ ਹੋਣ ਵਾਲਾ ਹੈ ਤੇ ਜਿਹੜੇ ਲਾਭਪਾਤਰੀ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਇਸ ਸਕੀਮ ਦਾ ਲਾਭ ਲੈਣਾ ਉਹ ਹਜੇ ਵੀ ਇਸ ਸਕੀਮ ਦਾ ਲਾਭ ਲੈ ਸਕਦੇ ਹੈ। ਹੁਣ ਇਹ ਜਿਹੜੀ ਸਕੀਮ ਦੀ ਮੈਂ ਗੱਲ ਕੀਤੀ ਹੈ PMMSY, ਉਹਦੇ ਅੰਡਰ ਹੀ ਇੱਕ ਜਿਹੜੀ ਇਹ ਫਲੈਗਸ਼ਿਪ ਸਕੀਮ ਸੀਗੀ, ਮੇਨ ਸਕੀਮ, ਉਹਦੇ ਅੰਡਰ ਸਰਕਾਰ ਨੇ ਇੱਕ ਨਵੀਂ ਸਕੀਮ ਸ਼ੁਰੂ ਕੀਤੀ 23-24 ਚ, ਉਹ ਹੈਗੀ ਹੈ PMMKSSY, ਪ੍ਰਧਾਨ ਮੰਤਰੀ ਮਤਿਆ ਕਿਸਾਨ ਸਮਰਿਧੀ ਸਹਿ ਯੋਜਨਾ। 6,000 ਕਰੋੜ ਰੁਪਏ ਵਾਲੀ ਇਹ ਸਕੀਮ ਹੈ, ਸੈਂਟਰਲ ਸਕੀਮ ਹੈ। ਜਿਹੜੀ ਦੂਸਰੀ ਸਕੀਮ ਹੈ ਜਿਹਦੀ ਮੈਂ ਹੁਣ ਗੱਲ ਕਰ ਰਹੀ ਹਾਂ ਉਹ ਪਹਿਲੀ ਸਕੀਮ ਨਾਲੋਂ ਕਿੱਦਾਂ ਵੱਖਰੀ ਹੈ। ਜਿਹੜੀ ਪਹਿਲੀ ਸਕੀਮ ਹੈ ਉਹਦੇ ਚ ਆਪਾਂ ਸਬਸਿਡੀ ਦਿੰਦੇ ਹਾਂ, ਪਰ ਸਬਸਿਡੀ ਕੀ ਹੈ ਕਿ ਜੇ ਜਨਰਲ ਕੈਟੇਗਰੀ ਦਾ ਕੋਈ ਬੈਨੀਫਿਸ਼ਰੀ ਹੈ ਤਾਂ ਉਹਨੂੰ ਸਬਸਿਡੀ ਮਿਲੇਗੀ 40%, ਤੇ ਜਿਹੜੇ SC/ST ਕੈਟੇਗਰੀ ਜਾਂ ਵਿਮੈਨ ਐਂਟਰਪ੍ਰਾਈਜ਼ ਨੇ ਵਿਮੈਨ ਕੈਟੇਗਰੀ ਦੇ ਅੰਡਰ 60%। ਜਿਹੜੀ ਮੈਂ ਦੂਜੀ ਸਕੀਮ ਦੀ ਗੱਲ ਕੀਤੀ ਹੈ ਜਿਹੜੀ ਨਵੀਂ ਸਕੀਮ ਆਈ ਹੈ ਸਮਿਤੀ ਸਹਿ ਯੋਜਨਾ ਵਾਲੀ ਸਕੀਮ, ਉਹਦੇ ਵਿੱਚ 5-6 ਕੰਪੋਨੈਂਟ ਨੇ ਜਿਹਦੇ ਵਿੱਚ ਸਭ ਤੋਂ ਇੰਪੋਰਟੈਂਟ ਕੰਪੋਨੈਂਟ ਹੈ ਪਰਫੋਰਮੈਂਸ ਗਰਾਂਟ। ਜੇ ਮੈਂ ਪਰਫੋਰਮੈਂਸ ਗਰਾਂਟ ਬਾਰੇ ਦੱਸਾਂ ਤਾਂ ਇਹ ਹੈ ਕਿ ਤੁਸੀਂ ਆਪਣੀ ਕਾਰਗੁਜ਼ਾਰੀ ਦੇ ਹਿਸਾਬ ਨਾਲ ਜਿਹੜੀ ਹੈ ਇਹ ਸਹਾਇਤਾ ਲੈ ਸਕਦੇ ਹੋ, ਪਰਫੋਰਮ ਕਰਕੇ ਸਹਾਇਤਾ ਲੈ ਸਕਦੇ ਹੋ। ਸੋ ਉਹ ਜਿਹੜੀ ਸਹਾਇਤਾ ਹੈ ਉਹ ਮਾਈਕਰੋ ਤੇ ਸਮਾਲ ਐਂਟਰਪ੍ਰਾਈਜ਼ ਨੂੰ ਦਿੱਤੀ ਜਾਂਦੀ ਹੈ, ਜਿਹਦੇ ਵਿੱਚ ਜਿਹੜੀ ਮਾਈਕਰੋ ਐਂਟਰਪ੍ਰਾਈਜ਼ ਜਾਂ ਮਾਈਕਰੋ ਲੈਵਲ ਦੀ ਜਿਹੜੀ ਇੰਡਸਟਰੀ ਹੈ, ਇੰਡਸਟਰੀ ਹੀ ਕਵਾਂਗੇ, ਚਾਹੇ ਕੋਈ ਮੱਛੀ 1 ਕਿੱਲੇ ਦੇ ਤਲਾਅ ਤੇ ਕਰ ਰਿਹਾ ਜਾਂ 1 ਹੈਕਟੇਅਰ ਦੇ ਤਲਾਅ ਤੇ ਕਰ ਰਿਹਾ, ਉਹ ਇਹਦਾ ਐਂਟਰਪ੍ਰਾਈਜ਼ ਹੈ। ਸੋ ਮਾਈਕਰੋ ਐਂਟਰਪ੍ਰਾਈਜ਼ ਵਿੱਚ ਇਨਵੈਸਟਮੈਂਟ ਜਿਹੜੀ ਹੈਗੀ ਹੈ ਉਹ 2.5 ਕਰੋੜ ਤੱਕ ਹੈ ਤੇ ਟਰਨਓਵਰ 25 ਕਰੋੜ ਤੱਕ ਹੈ, ਉਹ ਸਾਰੀ ਐਂਟਰਪ੍ਰਾਈਜ਼ ਇਹਦੇ ਅੰਡਰ ਆਉਂਦੀਆਂ ਹੈ। ਤੇ ਸਮਾਲ ਐਂਟਰਪ੍ਰਾਈਜ਼ ਉਸ ਤੋਂ ਵੱਡੀ ਹੈ ਜਿਹਦੇ ਵਿੱਚ ਇਨਵੈਸਟਮੈਂਟ 10 ਕਰੋੜ ਦੀ ਹੈ ਤੇ ਟਰਨਓਵਰ 100 ਕਰੋੜ ਦਾ। ਇਹ ਤਾਂ ਇੱਕ ਹੋ ਗਈ ਕਿ ਇਹ ਵਾਲਾ ਐਂਟਰਪ੍ਰਾਈਜ਼ ਤੁਸੀਂ ਚਲਾ ਰਹੇ ਹੋ, ਤਾਂ ਮੈਕਸੀਮਮ ਜਿਹੜੇ ਸਾਡੇ ਮਾਈਕਰੋ ਐਂਟਰਪ੍ਰਾਈਜ਼ ਦੇ ਅੰਡਰ ਕਵਰ ਹੋ ਜਾਂਦੇ ਹੈ। ਹੁਣ ਮੈਂ ਥੋੜਾ ਜਿਹਾ ਟੈਕਨੀਕਲ ਦੱਸਣਾ ਚਾਹਾਂਗੀ, ਜਿਹੜੀ ਪਰਫੋਰਮੈਂਸ ਗਰਾਂਟ ਦੀ ਮੈਂ ਗੱਲ ਕਰ ਰਹੀ ਹਾਂ ਉਹਦੇ 'ਚ ਹੈ ਕਿ ਇਹ ਜਿਹੜੀ ਗਰਾਂਟ ਹੈ ਇਹਦੇ ਵਿੱਚ ਕੋਈ ਵੀ ਮੱਛੀ ਪਾਲਕ ਜਾਂ ਝੀਂਗਾ ਪਾਲਕ ਗਰਾਂਟ ਲਈ ਅਪਲਾਈ ਕਰ ਸਕਦਾ। ਕਿਸੇ ਨੇ ਆਲਰੇਡੀ ਫਿਸ਼ ਫਾਰਮਿੰਗ ਸ਼ੁਰੂ ਕੀਤੀ ਹੋਈ ਹੈ ਤੇ ਉਹਨੇ ਆਪਣੇ ਤਲਾਅ ਤੇ ਕੋਈ ਵੀ ਇਕਵਿਪਮੈਂਟ ਲਾਣਾ, ਕੋਈ ਵੀ ਤੁਸੀਂ ਕਹਿ ਲਓ ਵਹੀਕਲ ਲੈਣਾ, ਕਹਿਣ ਦਾ ਮਤਲਬ ਇਹ ਹੈ ਵੱਡੇ ਤੌਰ ਤੇ ਜੇ ਮੈਂ ਸਿੰਪਲ ਸ਼ਬਦਾਂ ਨੂੰ ਸਮਝਾਵਾਂ ਤਾਂ ਜਿਹੜੀ ਫਿਸ਼ਰੀ ਐਕਟੀਵਿਟੀ ਹੈ ਜਾਂ ਕੋਈ ਵੀ ਐਕਟੀਵਿਟੀ ਹੈ ਉਹਦੀ ਇੱਕ ਵੈਲਿਊ ਚੇਨ ਹੁੰਦੀ ਹੈ। ਵੈਲਿਊ ਚੇਨ ਮੈਨੇ ਜਦੋਂ ਆਪਾਂ ਮੱਛੀ ਤਲਾਅ ਚ ਪਾ ਲੈਂਦੇ ਹਾਂ ਤੇ ਜਦ ਤੱਕ ਆਪਾਂ ਮੱਛੀ ਕੱਢ ਕੇ ਮਾਰਕੀਟ ਜਾਂ ਕੰਜ਼ੂਮਰ ਤੱਕ ਜਾਂਦੀ ਹੈ ਤੋ ਅਲੱਗ ਅਲੱਗ ਪੜਾਵਾਂ ਵਿੱਚੋਂ ਗੁਜ਼ਰਦੀ ਹੈ, ਤੋ ਇਹਨੂੰ ਆਪਾਂ ਵੈਲਿਊ ਚੇਨ ਕਹਿੰਦੇ ਹਾਂ। ਸੋ ਜਿਹੜਾ ਸਾਡਾ ਫਾਰਮਰ ਹੈ ਜਾਂ ਮੱਛੀ ਫੜਨ ਵਾਲਾ ਹੈ ਜਾਂ ਮੱਛੀ ਵੇਚਣ ਵਾਲਾ ਹੈ ਜਾਂ ਮੱਛੀ ਪ੍ਰੋਸੈਸ ਕਰਨ ਵਾਲਾ ਹੈ, ਉਹ ਸਾਰੇ ਹੀ ਇਸ ਵੈਲਿਊ ਚੇਨ ਦੇ ਨਾਲ ਜਿਹੜੇ ਉਹ ਜੁੜੇ ਹੋਏ ਨੇ ਤੇ ਉਹ ਸਾਰੇ ਹੀ ਇਸ ਸਕੀਮ ਦੇ ਲਾਭਪਾਤਰੀ ਬਣ ਸਕਦੇ ਨੇ। ਫਿਰ ਆਉਂਦਾ ਹੈ ਕਿ ਇਹਦੇ ਵਿੱਚ ਲਾਭਪਾਤਰੀ ਬਣਨ ਲਈ ਇਹ ਸਕੀਮ ਦਾ ਇੱਕ ਹੋਰ ਬੈਨੀਫਿਟ ਇਹ ਹੈ ਕਿ ਇਹ ਸਕੀਮ ਜਿੱਦਾਂ 23-24 ਚ ਆਈ ਤਾਂ 1 ਅਪ੍ਰੈਲ 2023 ਤੋਂ ਜਿਸ ਵੀ ਬੰਦੇ ਨੇ ਇਹ ਫਾਰਮਿੰਗ ਦਾ ਕੰਮ ਕਰ ਰਿਹਾ ਤੇ ਉਹਦੇ ਵਿੱਚ ਉਹ ਅਡੀਸ਼ਨਲ ਆਪਣਾ ਜਿਹੜਾ ਉੱਥੇ ਸੋਲਰ ਸਿਸਟਮ ਹੀ ਲਾਇਆ ਫੋਰ ਐਗਜ਼ਾਮਪਲ, ਜਾਂ ਕੋਈ ਵਹੀਕਲ ਲਿਆ ਜਾਂ ਕੋਈ ਰੀਏਟਰ ਲਾਇਆ, ਜੇ ਉਹਨੇ ਅੱਜ ਤੱਕ ਉਹਦੇ ਤੇ ਸਬਸਿਡੀ ਨਹੀਂ ਲਈ ਤਾਂ ਇਸ ਸਕੀਮ ਚ ਲੈ ਸਕਦਾ। ਮਤਲਬ 1 ਅਪ੍ਰੈਲ 2023 ਤੋਂ ਵੈਲਿਡ ਹੈ ਤੇ ਉਹ ਹੁਣ ਤੱਕ ਚੱਲ ਰਹੀ ਹੈ। ਤੇ ਇਸ ਸਕੀਮ ਵਿੱਚ ਵੀ ਜਿਹੜਾ ਡਿਫਰੈਂਸ ਹੈ ਉਹ ਹੈਗਾ ਕਿ ਜੇ ਜਨਰਲ ਕੈਟੇਗਰੀ ਚ ਅਪਲਾਈ ਕਰਨਾ ਤਾਂ ਉਹ 25% ਦੇ ਹਿਸਾਬ ਨਾਲ ਮਿਲੇਗੀ ਜਾਂ 25% ਆਫ ਐਲੀਜੀਬਲ ਟੋਟਲ ਇਨਵੈਸਟਮੈਂਟ ਕਹਿੰਦੇ ਹਾਂ ਆਪਾਂ।

0: ਜਾਂ 35 ਲੱਖ, ਜਿਹੜਾ ਵੀ ਇਹਨਾਂ ਵਿੱਚੋਂ ਲੋਅ ਸਾਈਜ਼ ਤੇ ਹੋਏਗਾ। ਪਰ ਜੇ ਐਸਸੀ ਐਸਟੀ ਜਾਂ ਵਿਮੈਨ ਨੇ ਲੈਣੀ ਹੈ ਤਾਂ ਇਹ ਕੰਟਰੀਬਿਊਸ਼ਨ ਹੋਏਗੀ 35% ਜਾਂ 45 ਲੱਖ, ਜਿਹੜਾ ਵੀ ਇਹਨਾਂ ਵਿੱਚੋਂ ਘੱਟ ਹੋਏਗਾ। ਉਸ ਤੋਂ ਇਲਾਵਾ ਇਹਦੇ ਵਿੱਚ PMMKSSY ਜਿਹੜੀ ਸਕੀਮ ਦੀ ਮੈਂ ਗੱਲ ਕਰ ਰਹੀ ਹਾਂ, ਲੇਟੈਸਟ ਸਕੀਮ ਜਿਹੜੀ ਚੱਲ ਰਹੀ ਹੈ, ਇਹਦੇ ਵਿੱਚ ਜਿਹੜੇ ਆਪਣੇ ਸੰਗਠਨ ਨੇ, ਜਿਵੇਂ ਆਪਾਂ ਸੈਲਫ ਹੈਲਪ ਗਰੁੱਪ ਬਣਾਉਂਦੇ ਹਾਂ, SSPO ਬਣਾਉਂਦੇ ਹਾਂ, ਫਿਸ਼ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ, ਸੋ ਉਹ ਵੀ ਐਲੀਜੀਬਲ ਹੁੰਦੇ ਆ। ਸੋ ਇਨਵੈਸਟਮੈਂਟ ਦੇ ਆਧਾਰ ਤੇ, ਰੇਟ ਦੇ ਆਧਾਰ ਤੇ ਜਿਹੜਾ ਇਹ ਹੈਗਾ, ਇਹਨਾਂ ਨੂੰ ਪਰਫੋਰਮੈਂਸ ਗ੍ਰਾਂਟ ਮਿਲਦੀ ਹੈ। ਹੁਣ ਮੈਂ ਇੱਕ ਬਹੁਤ ਹੀ ਜ਼ਰੂਰੀ ਜਿਹੜੀ ਗੱਲ ਹੈ ਉਹ ਕਰਨ ਜਾ ਰਹੀ ਹਾਂ। ਕਿਸੇ ਵੀ ਫਿਸ਼ ਫਾਰਮਰ ਨੇ, ਕਿਸੇ ਵੀ ਮੱਛੀ ਪਾਲਕ ਨੇ, ਕਿਸੇ ਮੱਛੀ ਫਾੜਨ ਵਾਲੇ ਨੇ, ਮਛਵਾਰਾ ਜਿਹਨੂੰ ਕਹਿੰਦੇ ਆ, ਪ੍ਰੋਫੈਸਰ ਨੇ, ਵੈਂਡਰ ਹੈ ਕੋਈ, ਜਿੰਨੇ ਵੀ ਕਿਸੇ ਵੀ ਤਰ੍ਹਾਂ ਦੀ ਸਕੀਮ ਦਾ ਲਾਭ ਉਠਾਉਣਾ ਹੈ, ਸਭ ਤੋਂ ਪਹਿਲਾ ਸਟੈਪ ਹੈ, ਸਰਕਾਰ ਨੇ ਇੱਕ ਪੋਰਟਲ ਬਣਾਇਆ NFDP, ਨੈਸ਼ਨਲ ਫਿਸ਼ਰੀਜ਼ ਡਿਜੀਟਲ ਪਲੇਟਫਾਰਮ। ਇਸ ਪਲੇਟਫਾਰਮ ਤੇ ਰਜਿਸਟਰ ਕਰਨਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਇਸ ਪਲੇਟਫਾਰਮ ਤੇ ਰਜਿਸਟਰ ਨਹੀਂ ਕਰੋਗੇ ਤਾਂ ਤੁਹਾਨੂੰ ਸਰਕਾਰ ਦੀ ਜਿਹੜੀ ਵੀ ਇਸ ਸਕੀਮ ਜਾਂ ਅੱਗੋਂ ਆਉਣ ਵਾਲੀ ਕੋਈ ਸਕੀਮ ਹੈ ਉਹਦਾ ਜਿਹੜਾ ਬੈਨੀਫਿਟ ਹੈ ਉਹ ਨਹੀਂ ਮਿਲੇਗਾ। ਇਸ ਪੋਰਟਲ ਤੇ ਰਜਿਸਟਰ ਕਰਨਾ ਬਹੁਤ ਹੀ ਸੌਖਾ ਹੈ, 5 ਤੋਂ 10 ਮਿੰਟ ਲੱਗਦੇ ਹੈ। ਇਹ ਆਧਾਰ ਕਾਰਡ ਤੇ ਤੁਹਾਡੇ ਫੋਨ ਨੰਬਰ ਨਾਲ ਲਿੰਕ ਹੈ। ਰਜਿਸਟਰ ਕਰਨ ਤੋਂ ਬਾਅਦ ਤੁਹਾਨੂੰ ਇੱਕ ਨੰਬਰ ਆ ਜਾਂਦਾ ਹੈ, ਰਜਿਸਟ੍ਰੇਸ਼ਨ ਨੰਬਰ। ਉਸੇ ਨੰਬਰ ਨੂੰ ਭਰ ਕੇ ਤੁਸੀਂ ਆਪਣੀ ਜਿਹੜੀ ਐਪਲੀਕੇਸ਼ਨ ਹੈ ਉਹ ਪਾ ਸਕਦੇ ਹੋ। ਤੇ ਐਪਲੀਕੇਸ਼ਨ ਪਾਉਣ ਦਾ ਜਿਹੜਾ ਸਾਰਾ ਪ੍ਰੋਸੀਜਰ ਹੈ ਉਹ ਸਾਰਾ ਆਨਲਾਈਨ ਹੈ। ਫੋਨ ਤੇ ਜਾਂ ਆਪਣੇ ਕੰਪਿਊਟਰ ਤੇ ਬੈਠ ਕੇ ਤੁਸੀਂ ਆਪਣੀ ਜਿਹੜੀ ਐਪਲੀਕੇਸ਼ਨ ਬਣਾ ਸਕਦੇ ਹੋ, ਆਪਣਾ ਪ੍ਰੋਜੈਕਟ ਦੱਸ ਸਕਦੇ ਹੋ, ਤਾਂ ਉਹ ਜਿਹੜੀ ਗ੍ਰਾਂਟ ਹੈ ਉਹ ਲੈ ਸਕਦੇ ਹੋ। ਹੋਰ ਚੀਜ਼ ਜਿਹੜੀ ਮੈਂ ਦੱਸਣਾ ਚਾਹਾਂਗੀ ਨਾਲ ਹੀ, ਜਿੰਨੇ ਵੀ ਇਸ ਗ੍ਰਾਂਟ ਲਈ ਅਪਲਾਈ ਕਰਨਾ ਹੈ, ਇਹ ਨਹੀਂ ਹੈ ਕਿ ਉਹਨੇ ਸਿਸਟਮ ਲਾ ਲਿਆ, ਫਿਸ਼ ਫਾਰਮ ਬਣਾਇਆ ਹੋਇਆ ਚੱਲ ਰਿਹਾ, ਉਹ ਸੋਚ ਰਿਹਾ ਕਿ ਮੈਂ ਇਸ ਆਪਣੇ ਜਿਹੜਾ ਮੇਰਾ ਬਿਜ਼ਨਸ ਹੈ, ਜਿਹੜੀ ਮੇਰੀ ਫਿਸ਼ ਫਾਰਮਿੰਗ ਹੈ ਜਾਂ ਝਿੰਗਾ ਫਾਰਮਿੰਗ ਹੈ, ਇਹਨਾਂ ਨੂੰ ਇੱਕ ਸਟੈਪ ਹੋਰ ਅੱਗੇ ਲੈ ਕੇ ਜਾ ਸਕਦਾ। ਜੇ ਮੈਂ ਇਹ ਵਾਲਾ ਪਰਟੀਕੁਲਰ ਇੰਸਟਰੂਮੈਂਟ, ਫੋਰ ਐਗਜ਼ਾਮਪਲ ਏਰੀਏਟਰ ਲਾ ਲਾਂਗਾ, ਮੈਂ ਮੱਛੀ ਜ਼ਿਆਦਾ ਘਣਤਾ ਤੇ ਰੱਖ ਸਕਦਾ, ਹੈ ਨਾ, ਤੇ ਮੈਨੂੰ ਮੁਨਾਫਾ ਜ਼ਿਆਦਾ ਹੋਏਗਾ, ਮੈਂ ਵੈਲਿਊ ਚੇਨ ਨੂੰ ਇਨਹਾਂਸ ਕਰ ਰਿਹਾ। ਆਪਣਾ ਜਦੋਂ ਸਬਮਿਟ ਕਰੇਗਾ ਕੇਸ ਪੋਰਟਲ ਦੇ ਉੱਤੇ ਤੇ ਉਹ ਆਪਣਾ ਉੱਥੇ ਲਿਖ ਸਕਦਾ, ਆਪਣਾ ਇਨਵਾਇਸ ਲਾਏਗਾ ਕਿ ਇਹ ਜਿਹੜਾ ਮੈਂ ਇਕੁਇਪਮੈਂਟ ਖਰੀਦਣ ਜਾ ਰਿਹਾ ਇਹਦਾ ਇਹ ਖਰਚਾ, ਤੇ ਉਹਦੀ ਜਿਹੜੀ ਐਪਲੀਕੇਸ਼ਨ ਹੈ ਪ੍ਰੋਸੈਸ ਚ ਪੈ ਜਾਏਗੀ। ਜਦੋਂ ਉਹਦਾ ਉਹ ਸਿਸਟਮ ਲੱਗ ਜਾਏਗਾ ਫਿਰ ਉਹ ਦੁਬਾਰਾ ਵੈਰੀਫਾਈ ਹੋਏਗਾ, ਉਸ ਤੋਂ ਬਾਅਦ ਜਿਹੜੀ ਉਹਦੀ ਹੈ ਉਹ ਗ੍ਰਾਂਟ ਅਕੋਰਡਿੰਗਲੀ ਜਿਹੜੀ ਵੀ ਐਪਰੋਪ੍ਰੀਏਟ ਉਹਦੀ ਗ੍ਰਾਂਟ ਬਣੇਗੀ ਉਹ ਰਿਲੀਜ਼ ਹੋਏਗੀ। ਉਸ ਤੋਂ ਇਲਾਵਾ ਫਿਸ਼ਰੀ ਸੈਕਟਰ ਨੂੰ ਇੱਦਾਂ ਇਨਹਾਂਸ ਕਰਨ ਤੋਂ ਇਲਾਵਾ ਇੱਕ ਹੋਰ ਗੱਲ ਆਉਂਦੀ ਹੈ, ਜਦ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਮੱਛੀ ਪਾਲਕ ਹੈ ਜਾਂ ਝਿੰਗਾ ਪਾਲਕ ਹੈ ਉਹ ਆਪਣੇ ਫਾਰਮ ਤੇ ਅੱਗੋਂ ਲੇਬਰ ਰੱਖਦਾ, ਉਹਨੂੰ ਕਹਿੰਦੇ ਆ ਜੋਬ ਕ੍ਰੀਏਸ਼ਨ, ਨਵੀਆਂ ਜਿਹੜੀਆਂ ਜੋਬ ਦਿੰਦਾ, ਉਹ ਜੋਬ ਕਿਸੇ ਮਰਦ ਨੂੰ ਦੇ ਸਕਦਾ ਜਾਂ ਕਿਸੇ ਬੀਬੀ ਨੂੰ ਦੇ ਸਕਦਾ, ਸੋ ਇਹ ਉਹ ਵਿਮੈਨ ਨੂੰ ਦੇ ਰਿਹਾ ਤਾਂ ਉਹਦੇ ਲਈ ਜਿਹੜੀ ਗ੍ਰਾਂਟ ਹੈ ਉਹ ਵੀ ਮਿਲੇਗੀ, ਵਿਮੈਨ ਲਈ ਵੀ ਮਿਲੇਗੀ ਤੇ ਮੈਨ ਲਈ ਵੀ ਮਿਲੇਗੀ। ਤੇ ਜੋਬ ਕ੍ਰੀਏਸ਼ਨ ਕਰਨਾ ਵੀ ਇੱਕ ਪਰਫੋਰਮੈਂਸ ਦਾ ਹਿੱਸਾ ਹੈ, ਉਹਦੇ ਬਹੁਤ ਸਾਰੇ ਹਿੱਸੇ ਨੇ। ਇਹ ਮੇਨ ਹੈ ਜਿਹਦੇ ਲਈ ਜਿਹੜਾ ਸਾਡਾ ਬੈਨੀਫਿਸ਼ਰੀ ਅਪਲਾਈ ਕਰ ਸਕਦਾ, ਪਰ ਉਹ ਅਪਲਾਈ ਕਰਨ ਤੋਂ ਪਹਿਲੇ NFDP ਪੋਰਟਲ ਤੇ ਰਜਿਸਟਰ ਕਰਨਾ ਬਹੁਤ ਹੀ ਜ਼ਰੂਰੀ ਹੈ। ਸੋ ਇਹ ਦੋ ਮੇਨ ਸਕੀਮਾਂ ਨੇ ਜਿਹੜੀਆਂ ਕਿ ਇਸ ਟਾਈਮ ਚੱਲ ਰਹੀਆਂ, ਤੇ ਕਿਸੇ ਵੀ ਲਾਭਪਾਤਰੀ ਨੇ ਜੇ ਇਹ ਸਕੀਮ ਦਾ ਫਾਇਦਾ ਉਠਾਉਣਾ ਤਾਂ ਆਪਣੇ ਜ਼ਿਲ੍ਹੇ ਦੇ SFDA ਫਿਸ਼ ਫਾਰਮਰ ਡਿਵੈਲਪਮੈਂਟ ਏਜੰਸੀਆਂ ਹੁੰਦੀਆਂ, ਸਟੇਟ ਫਿਸ਼ਰੀਜ਼ ਮਹਿਕਮੇ ਦੇ ਅੰਡਰ ਆਉਂਦੀਆਂ, ਉਹਨਾਂ ਨਾਲ ਸੰਪਰਕ ਹਾਸਲ ਕਰੇ। ਜੇ ਉਹਨਾਂ ਨੂੰ ਕਿਸੇ ਚੀਜ਼ ਬਾਰੇ ਕੋਈ ਜਾਣਕਾਰੀ ਲੱਗਦਾ ਹੈ ਕਿ ਸਾਨੂੰ ਪੂਰੀ ਨਹੀਂ ਮਿਲ ਰਹੀ, ਤੇ ਸਪੈਸੀਫਿਕਲੀ ਜਿਹੜੀ ਮੈਂ ਨਵੀਂ ਸਕੀਮ ਦੀ ਗੱਲ ਕੀਤੀ ਹੈ PMMKSSY ਬਾਰੇ, ਉਹਦੇ ਬਾਰੇ ਜੇ ਕੋਈ ਵੀ ਜਾਣਕਾਰੀ ਲੈਣੀ ਹੈ, ਕਿਸੇ ਵੀ ਸਟੈਪ ਤੇ ਪ੍ਰੋਬਲਮ ਆ ਰਹੀ ਹੈ, ਰਜਿਸਟ੍ਰੇਸ਼ਨ ਕਰਨ ਵਿੱਚ ਪ੍ਰੋਬਲਮ ਆ ਰਹੀ ਹੈ, ਉਹ ਸਾਡੇ ਨਾਲ ਕਾਲਜ ਆਫ ਫਿਸ਼ਰੀ ਵਿੱਚ ਗੁਰੂ ਦੇ ਵੈਟਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਦਾ ਫਿਸ਼ਰੀ ਕਾਲਜ ਹੈ ਜਿਹੜਾ ਸੰਪਰਕ ਕੀਤਾ ਜਾ ਸਕਦਾ।
1: ਮੈਮ, ਪੰਜਾਬ ਦੇ ਜਿਹੜੇ ਮੱਛੀ ਪਾਲਕ ਨੇ, ਕਿਸਾਨ ਵੀਰ, ਕਿਸਾਨ ਭੈਣਾਂ ਨੇ, ਇਹਨਾਂ ਦੇ ਲਈ ਜੋ ਸਕੀਮਾਂ ਸਰਕਾਰ ਦੇ ਵੱਲੋਂ ਦਿੱਤੀਆਂ ਜਾਂਦੀਆਂ, ਉਹਨਾਂ ਦਾ ਲਾਭ ਸਾਡੇ ਕਿਸਾਨ ਵੀਰ ਤੇ ਕਿਸਾਨ ਭੈਣਾਂ ਕਿਵੇਂ ਲੈ ਸਕਦੇ ਨੇ?
0: ਹਾਂਜੀ ਮੈਮ, ਇਹ ਸਭ ਤੋਂ ਜ਼ਰੂਰੀ ਕਹਿ ਲਓ ਗੱਲ ਹੈਗੀ ਹੈ ਕਿ ਅੱਜ ਕੱਲ ਦਾ ਜਿਹੜਾ ਯੁੱਗ ਹੈਗਾ ਇਹ ਹੈ ਵੀ ਅਸੀਂ ਜੇ ਕੋਈ ਵੀ ਸਹਾਇਤਾ ਲੈਣੀ ਹੈ ਤਾਂ ਸਾਨੂੰ ਬਾਹਰ ਨਿਕਲ ਕੇ ਨੌਲੇਜ ਗੈਦਰ ਕਰਨੀ ਪਏਗੀ, ਤੇ ਅਸੀਂ ਕਿੱਦਾਂ ਇਹਦਾ ਲੈ ਸਕਦੇ ਹਾਂ। ਮੈਂ ਦੱਸਣਾ ਚਾਹਾਂਗੀ ਕਿ ਜਿੱਦਾਂ ਮੈਂ ਪਹਿਲੇ 2 ਸਕੀਮਾਂ ਐਕਸਪਲੇਨ ਕੀਤੀਆਂ, ਸੋ ਇਹਨਾਂ ਸਕੀਮਾਂ ਚੋਂ ਕਿਸੇ ਵੀ ਸਕੀਮ ਦਾ ਜੇ ਲਾਭ ਲੈਣਾ ਹੈ ਤਾਂ ਜਿਹੜਾ ਡਿਪਾਰਟਮੈਂਟ ਆਫ ਫਿਸ਼ਰੀਜ਼ ਹੈ ਉਹਨਾਂ ਨੇ ਇਹ ਜ਼ਰੂਰੀ ਕਰਤਾ ਹੋਇਆ ਕਿ ਹਰ ਉਹ ਇਨਸਾਨ ਜਿਹੜਾ ਮੱਛੀ ਪਾਲਣ ਨਾਲ ਜੁੜਿਆ ਹੋਇਆ, ਚਾਹੇ ਉਹ ਮੱਛੀ ਪਾਲਦਾ ਹੋਏ, ਚਾਹੇ ਉਹ ਮੱਛੀ ਵੇਚਦਾ ਹੋਏ, ਚਾਹੇ ਉਹ ਮੱਛੀ ਫੜਦਾ ਹੋਏ, ਚਾਹੇ ਉਹ ਮੱਛੀ ਪ੍ਰੋਸੈਸ ਕਰਦਾ ਹੋਏ, ਉਹਨਾਂ ਨੇ ਇਹਨੂੰ ਨਾਮ ਦਿੱਤਾ ਫੋਰਮਲਾਈਜੇਸ਼ਨ ਆਫ ਫਿਸ਼ਰੀ ਸੈਕਟਰ, ਯਾਨੀ ਕਿ ਹਰ ਬੰਦੇ ਨੇ ਇੱਕ ਪਲੇਟਫਾਰਮ ਤੇ ਲੈ ਕੇ ਆਉਣਾ। ਸੋ ਪਲੇਟਫਾਰਮ ਲਈ ਇੱਕ ਪੋਰਟਲ ਹੈ NFDP, ਨੈਸ਼ਨਲ ਫਿਸ਼ਰੀਜ਼ ਡਿਜੀਟਲ ਪਲੇਟਫਾਰਮ। ਇਸ ਪਲੇਟਫਾਰਮ ਤੇ ਰਜਿਸਟਰ ਕਰਨਾ ਆਪਣੇ ਆਪ ਨੂੰ ਬਹੁਤ ਜ਼ਰੂਰੀ ਹੈ। ਮੈਂ ਬਾਰ ਬਾਰ ਇਹੀ ਗੱਲ ਕਹਾਂਗੀ ਕਿ

0: ਜਿਹੜੀਆਂ ਕਿਸਾਨ ਬੀਬੀਆਂ ਜਿਹੜੇ ਮੱਛੀ ਪਾਲਣ ਨਾਲ ਜੁੜੇ ਹੋਏ ਨੇ, ਜੋ ਹਜੇ ਤੱਕ ਐਨਐਫਡੀਪੀ ਪੋਰਟਲ ਨਾਲ ਰਜਿਸਟਰ ਨਹੀਂ ਹੋਏ, ਪਲੀਜ਼ ਉਹ ਜਲਦੀ ਤੋਂ ਜਲਦੀ ਇਸ ਪਲੇਟਫਾਰਮ ਤੇ ਆਪਣੇ ਆਪ ਨੂੰ ਰਜਿਸਟਰ ਕਰਾਣ। ਇੱਕ ਵਾਰ ਉਹ ਆਪਣੇ ਆਪ ਨੂੰ ਰਜਿਸਟਰ ਕਰਾਣਗੇ ਤਾਂ ਅੱਗੋਂ ਕਿਸੇ ਵੀ ਤਰ੍ਹਾਂ ਜਿਹੜੀ ਵੀ ਸਕੀਮ ਚ ਅਪਲਾਈ ਕਰਨਾ ਚਾਹੁੰਦੇ ਹੈ ਉਹ ਉਹਦੇ ਲਈ ਇਹ ਪਹਿਲਾ ਸਟੈਪ ਐਲੀਜੀਬਲ ਹੋਣ ਲਈ। ਉਸ ਤੋਂ ਬਾਅਦ ਦੂਸਰਾ ਸਟੈਪ ਹੈ, ਤੁਸੀਂ ਕਿਸੇ ਵੀ ਤਰ੍ਹਾਂ ਦੀ ਸਕੀਮ ਲਈ ਜਾਣਾ, ਤੁਸੀਂ ਆਪਣੇ ਜ਼ਿਲ੍ਹੇ ਦੇ ਫਿਸ਼ ਫਾਰਮਰ ਡਿਵੈਲਪਮੈਂਟ ਏਜੰਸੀ, ਸਟੇਟ ਫਿਸ਼ਰੀ ਡਿਪਾਰਟਮੈਂਟ ਦੇ ਆਫਿਸ ਹੈਗੇ ਹਰ ਜ਼ਿਲ੍ਹੇ 'ਚ, ਤੁਸੀਂ ਉੱਥੇ ਜਾ ਕੇ ਉੱਥੋਂ ਦੇ ਅਸਿਸਟੈਂਟ ਡਾਇਰੈਕਟਰ ਫਿਸ਼ਰੀਜ਼ ADF ਜਾਂ ਫਿਸ਼ਰੀ ਆਫਿਸਰ ਨੂੰ ਮਿਲਣਾ, ਉਹਨਾਂ ਨੂੰ ਜਾ ਕੇ ਕੰਸਲਟ ਕਰਨੀ ਹੈ, ਸਾਡੇ ਨਾਲ ਜੁੜਨਾ। ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਪਰੇਸ਼ਾਨੀ ਆ ਰਹੀ ਹੈ, ਵੀ ਆਰ ਆਲਵੇਜ਼ ਦੇਅਰ ਤੁਹਾਡੇ ਲਈ, ਅਸੀਂ ਬੈਠੇ ਹਾਂ ਤੁਹਾਡੀ ਸਹਾਇਤਾ ਕਰਨ ਲਈ, ਤੁਸੀਂ ਅੱਗੇ ਆਓ ਤੇ ਇਹਨਾਂ ਸਕੀਮਾਂ ਦਾ ਵੱਧ ਤੋਂ ਵੱਧ ਜਿਹੜਾ ਹੈ ਉਹ ਲਾਭ ਉਠਾਓ।
1: ਜੀ, ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਸੀਂ ਸਾਡੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋ?
0: ਸੰਦੇਸ਼ ਕਹਿ ਲਓ ਜਾਂ ਮੁੱਖ ਗੱਲ ਜਿਹੜੀ ਹੈਗੀ ਉਹ ਇਹੀ ਕਹਿਣਾ ਚਾਹਾਂਗੀ ਕਿ ਅਸੀਂ ਆਪਣੇ ਆਪ ਨੂੰ ਫਿਸ਼ਰੀ ਸੈਕਟਰ ਦੇ ਨਾਲ ਜੋੜ ਕੇ ਅੱਗੇ ਲੈ ਕੇ ਜਾਣਾ ਹੈ। ਪੰਜਾਬ ਬਹੁਤ ਅੱਗੇ ਵੱਧ ਰਿਹਾ, ਅਸੀਂ ਹੋਰ ਅੱਗੇ ਵਧਣਾ ਹੈ ਤੇ ਆਪਣੇ ਆਪ ਨੂੰ ਟੈਕਨੀਕਲੀ ਸਾਊਂਡ ਮਤਲਬ ਤਕਨੀਕੀ ਰੂਪ ਤੇ ਤਿਆਰ ਕਰਨਾ ਹੈ। ਉਹਦੇ ਲਈ ਅਸੀਂ ਟ੍ਰੇਨਿੰਗ ਵੀ ਦਿੰਦੇ ਹਾਂ, ਸਾਡਾ ਕਾਲਜ ਵੀ ਟ੍ਰੇਨਿੰਗ ਦਿੰਦਾ ਹੈ ਤੇ ਸਟੇਟ ਫਿਸ਼ਰੀ ਮਹਿਕਮਾ ਵੀ ਦਿੰਦਾ ਹੈ। ਸੋ ਸਾਡੀਆਂ ਜਿਹੜੀਆਂ ਟ੍ਰੇਨਿੰਗ ਨੇ ਉਹ ਲਗਾਤਾਰ ਲੱਗਦੀਆਂ ਰਹਿੰਦੀਆਂ, ਤੁਸੀਂ ਕਦੀ ਵੀ ਜਿਹੜਾ ਆਪਣਾ ਨਾਮ ਸਾਡੇ ਕੋਲ ਆ ਕੇ ਲਿਖਾ ਸਕਦੇ ਹੋ। ਮੈਂ ਦੋ ਜ਼ਰੂਰੀ ਗੱਲਾਂ ਐਂਡ ਤੇ ਜ਼ਰੂਰ ਕਰਨਾ ਚਾਹਾਂਗੀ। ਸਾਡੀ ਇੱਕ ਟ੍ਰੇਨਿੰਗ ਜਿਹੜੀ ਹੈ ਉਹ ਹੁਣ ਜੁਲਾਈ ਦੇ ਮਹੀਨੇ ਵਿੱਚ 28, 29, 30 ਜੁਲਾਈ ਨੂੰ ਬਾਇਓਫਲੋਕ ਸਿਸਟਮ ਤੇ ਰੀਸਰਕੂਲੇਟਰੀ ਐਕੁਆਕਲਚਰ ਸਿਸਟਮ ਤੇ ਹੋਣ ਜਾ ਰਹੀ ਹੈ। ਜੇ ਕੋਈ ਵੀ ਕਿਸਾਨ, ਕੋਈ ਵੀ ਮੱਛੀ ਪਾਲਕ, ਕੋਈ ਵੀ ਬੀਬੀ ਇਸ ਟ੍ਰੇਨਿੰਗ ਨੂੰ ਲੈਣਾ ਚਾਹੁੰਦੀ ਹੋਏ ਤਾਂ ਉਹ ਆਪਣਾ ਜਿਹੜਾ ਨਾਮ ਹੈ ਸਾਨੂੰ ਲਿਖਾ ਸਕਦੇ ਹਨ। ਇੱਕ ਹੋਰ ਗੱਲ ਕਿ ਜਿੰਨੀਆਂ ਵੀ ਟ੍ਰੇਨਿੰਗ ਅਸੀਂ ਕਰਾਉਂਦੇ ਹਾਂ ਕਾਲਜ ਵਿੱਚ ਉਹ ਵਿਮੈਨ ਲਈ, ਔਰਤਾਂ ਲਈ ਬਿਲਕੁਲ ਫ੍ਰੀ ਹੁੰਦੀਆਂ, ਸੋ ਉਹ ਆਪਣਾ ਨਾਮ ਰਜਿਸਟਰ ਕਰਾ ਸਕਦੇ ਹਨ। ਦੂਜਾ ਜਿਹੜੀ ਮੈਂ ਗੱਲ ਕਹਿਣੀ ਚਾਹਾਂਗੀ, ਜਿਹੜੀ ਮੈਂ ਸਕੀਮ ਦੀ ਬੜੀ ਵਿਸਤਾਰ ਵਿੱਚ ਤੁਹਾਡੇ ਨਾਲ ਗੱਲਬਾਤ ਕੀਤੀ PMMKSSY ਲਈ, ਉਹਦੇ ਲਈ ਇੱਕ ਡੈਡੀਕੇਟਿਡ ਨੰਬਰ ਹੈ, ਮੋਬਾਈਲ ਨੰਬਰ, ਉਹ ਨੋਟ ਕਰ ਲਓ ਪਲੀਜ਼ ਸਾਰੇ, 9056300271, 90563000271। ਇਸ ਸਕੀਮ ਨਾਲ ਜੁੜੀ ਪਰਫੋਰਮੈਂਸ ਗ੍ਰਾਂਟ ਨੂੰ ਅਪਲਾਈ ਕਰਨ ਲਈ ਜਾਂ ਤੁਹਾਨੂੰ NFDP ਪੋਰਟਲ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਆ ਰਹੀ ਹੈ ਰਜਿਸਟ੍ਰੇਸ਼ਨ ਕਰਨ ਲਈ, ਤਾਂ ਤੁਸੀਂ ਇਸ ਨੰਬਰ ਤੇ ਸਾਡੇ ਨਾਲ 9 to 5 ਸੋਮ ਤੋਂ ਲੈ ਕੇ ਸ਼ੁੱਕਰਵਾਰ ਤੱਕ ਐਨੀ ਟਾਈਮ ਗੱਲ ਕਰ ਸਕਦੇ ਹੋ। ਕੋਈ ਵੀ ਤੁਹਾਡੀ ਕੁਐਰੀ ਹੈ ਉਹ ਜਿਹੜੀ ਅਸੀਂ ਐਡਰੈਸ ਕਰਾਂਗੇ। ਇੱਕ ਮੈਂ ਹੋਰ ਗੱਲ ਕਹਿਣੀ ਚਾਹਾਂਗੀ ਸਰੋਤਿਆਂ ਨੂੰ, ਜਿੱਦਾਂ ਆਪਾਂ ਅੱਜ ਬਠਿੰਡੇ ਵਾਲੇ ਏਰੀਏ ਨਾਲ ਗੱਲਬਾਤ ਕਰ ਰਹੇ ਹਾਂ, ਮੈਂ ਇਨਵਾਈਟ ਰਾਦਰ ਕਰਨਾ ਚਾਹਾਂਗੀ ਕਿ 30 ਤਰੀਕ ਨੂੰ ਜਿਹੜਾ ਸਾਡੇ ਕਾਲਜ ਵਿੱਚ 2 ਵਜੇ ਇੱਕ ਸੈਸ਼ਨ ਹੋਣ ਜਾ ਰਿਹਾ ਹੈ, ਆਨਲਾਈਨ ਸੈਸ਼ਨ ਹੋਣ ਜਾ ਰਿਹਾ, ਜਿਹਦੇ ਵਿੱਚ ਜਿਹੜੀ ਵਿੱਤੀ ਸਹਾਇਤਾ ਦੀ ਸਹੂਲਤ ਦੀ ਮੈਂ ਗੱਲ ਕੀਤੀ ਹੈ, ਸਾਡੇ ਨਾਲ ਡਿਪਾਰਟਮੈਂਟ ਆਫ ਫਿਸ਼ਰੀਜ਼ ਨਵੀਂ ਦਿੱਲੀ ਦੇ ਜਿਹੜੇ ਨੁਮਾਇੰਦੇ ਨੇ ਉਹ ਜੁੜਨਗੇ ਤੇ ਉਹ ਇਹਦੇ ਬਾਰੇ ਜਿਹੜੀ ਕੰਪਲੀਟ ਵਿਸਤਾਰ ਪੂਰਵਕ ਜਾਣਕਾਰੀ ਦੇਣਗੇ। ਕੋਈ ਵੀ ਜਿਹੜਾ ਫਾਰਮਰ ਹੈ, ਕੋਈ ਵੀ ਮੱਛੀ ਪਾਲਕ ਹੈ, ਉਹ ਜਿਹੜਾ ਸਾਡੇ ਕੋਲ ਇੱਥੇ ਆ ਸਕਦਾ ਹੈ, ਦੇ ਆਰ ਮੋਸਟ ਵੈਲਕਮ। ਤੇ ਮੈਂ ਨਾਲ ਹੀ ਇੱਕ ਨੰਬਰ ਤੁਹਾਨੂੰ ਦਿਖਾ ਦਿੰਦੀ ਹਾਂ, ਮੋਬਾਈਲ ਨੰਬਰ ਹੈ 9056300271, ਪੰਜਾਬੀ ਚ ਵੀ ਬੋਲਾਂਗੀ, 90563000271। ਇਹ ਨੰਬਰ ਜਿਹੜਾ ਇਹ ਤੁਹਾਡੇ ਕੋਲ ਰਹਿੰਦਾ, ਇਹ ਡੈਡੀਕੇਟਿਡ ਅਸੀਂ ਕੀਤਾ ਹੋਇਆ ਹੈ ਨਵੀਂ ਸਕੀਮ ਲਈ। ਤੁਹਾਡੀ ਕੋਈ ਵੀ ਕੁਐਰੀ ਹੈ ਤੁਸੀਂ ਸਾਨੂੰ ਸੋਮਵਾਰ ਤੋਂ ਸ਼ੁੱਕਰਵਾਰ ਤੱਕ 9 to 5 ਵਜੇ ਤੱਕ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, ਤੇ ਜੇ ਕੋਈ ਚਾਹਵਾਨ ਵਿਅਕਤੀ ਆਪਣਾ ਨਾਮ ਲਿਖਾਉਣਾ ਚਾਹੇ ਤੇ ਆਪਣਾ ਨਾਮ ਹੁਣੇ ਲਿਖਾ ਸਕਦਾ ਹੈ, ਜਿਹੜਾ ਕਿ 30 ਜੁਲਾਈ ਨੂੰ ਸਾਡੇ ਕੋਲ ਆਏ ਇੱਥੇ ਕਾਲਜ ਵਿੱਚ, ਉਹ ਮੀਟਿੰਗ ਜਿਹੜੀ ਹੈ ਉਹ ਅਟੈਂਡ ਕਰ।
1: ਬਹੁਤ ਬਹੁਤ ਸ਼ੁਕਰੀਆ ਮੈਮ ਤੁਹਾਡਾ ਕਿ ਤੁਸੀਂ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਜੁੜੇ ਤੇ ਸਾਡੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਨੂੰ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਅੱਜ ਦੇ ਵਿਸ਼ੇ ਮੱਛੀ ਪਾਲਕ ਕਿਸਾਨਾਂ ਲਈ ਕੇਂਦਰੀ ਯੋਜਨਾਵਾਂ ਦੇ ਬਾਰੇ।
0: ਧੰਨਵਾਦ ਮੈਮ, ਥੈਂਕ ਯੂ।
2: ਉਮੀਦ ਕਰਦੇ ਹਾਂ ਕਿ ਸਾਡੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਨੂੰ ਉਹਨਾਂ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ। ਇਸੇ ਹੀ ਉਮੀਦ ਦੇ ਨਾਲ ਮੈਨੂੰ ਮਨਦੀਪ ਕੌਰ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਹੁਣੇ ਤੁਸੀਂ ਸੁਣ ਰਹੇ ਸੀ ਕਿਸਾਨ ਵਾਣੀ ਦੇ ਤਹਿਤ ਵਿਸ਼ਾ ਮੱਛੀ ਪਾਲਕ ਕਿਸਾਨਾਂ ਲਈ ਕੇਂਦਰੀ ਯੋਜਨਾਵਾਂ। ਇਸ ਬਾਬਤ ਸਾਨੂੰ ਜਾਣਕਾਰੀ ਦੇ ਰਹੇ ਸਨ ਡਾਕਟਰ ਵਨੀਤ ਇੰਦਰ ਕੌਰ, ਪ੍ਰਿੰਸੀਪਲ ਸਾਇੰਟਿਸਟ ਫਿਸ਼ਰੀਜ਼, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਤੋਂ।

ਜਿਸ ਤਰ੍ਹਾਂ ਅੱਜ ਅਸੀਂ ਵਿਸ਼ੇ ਦੀ ਬਾਬਤ ਗੱਲ ਕੀਤੀ ਕਿ ਮੱਛੀ ਪਾਲਣਾ ਸਿਰਫ ਇੱਕ ਧੰਦਾ ਹੀ ਨਹੀਂ, ਸਗੋਂ ਕਿਸਾਨਾਂ ਦੀ ਆਮਦਨ ਵਧਾਉਣ ਦਾ ਵੀ ਇੱਕ ਲਾਭਦਾਇਕ ਤਰੀਕਾ ਹੈ, ਸਾਧਨ ਹੈ। ਇਹ ਪੋਸ਼ਣ ਸੁਰੱਖਿਆ, ਰੋਜ਼ਗਾਰ ਅਤੇ ਪੇਂਡੂ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।

ਮੱਛੀ ਪਾਲਣ ਦੇ ਖੇਤੀ ਨੂੰ ਜਾਂ ਕਿੱਤੇ ਨੂੰ ਅਸੀਂ ਸਹਾਇਕ ਧੰਦੇ ਵਜੋਂ ਵੀ ਅਪਣਾ ਸਕਦੇ ਹਾਂ, ਯਾਨੀ ਕਿ ਜਿਹੜੇ ਕਿਸਾਨ ਸਾਡੇ ਖੇਤੀਬਾੜੀ ਕਰ ਰਹੇ ਨੇ ਉਹ ਨਾਲ ਨਾਲ ਸਹਾਇਕ ਧੰਦਾ ਵੀ ਅਪਣਾ ਸਕਦੇ ਆ, ਜਿਸ ਵਿੱਚ ਸਾਨੂੰ ਘੱਟ ਜ਼ਮੀਨ ਅਤੇ ਪਾਣੀ ਦੇ ਸਰੋਤਾਂ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਜੋ ਕਾਰ ਉਸਦਾ ਕਾਰੋਬਾਰ ਕੀਤਾ ਜਾ ਸਕਦਾ ਹੈ। ਮੱਛੀ ਇੱਕ ਪ੍ਰੋਟੀਨ ਦਾ ਵਧੀਆ ਸਰੋਤ ਹੈ। ਸਰਕਾਰ ਮੱਛੀ ਪਾਲਕਾਂ ਲਈ ਸਿਖਲਾਈ

ਦਾ ਵਧੀਆ ਸਰੋਤ ਹੈ। ਸਰਕਾਰ ਮੱਛੀ ਪਾਲਕਾਂ ਲਈ ਸਿਖਲਾਈ ਦਿੰਦੀ ਹੈ, ਜਿਸ ਵਿੱਚ ਤੁਸੀਂ ਹੁਣੇ ਸੁਣਿਆ, ਸਬਸਿਡੀ ਦਿੰਦੀ ਹੈ, ਕਰਜ਼ੇ ਦੀਆਂ ਜਿਹੜੀਆਂ ਯੋਜਨਾਵਾਂ ਨੇ ਉਹ ਵੀ ਚਲਾ ਰਹੀ ਹੈ। ਮੱਛੀ ਪਾਲਣ ਦੇ ਧੰਦੇ ਦੇ ਵਿੱਚ ਅਸੀਂ ਤਲਾਬ ਦੀ ਜਿਹੜੀ ਸਹੀ ਸਫਾਈ ਹੈ, ਚੰਗੇ ਬੀਜ ਨੇ, ਸੰਤੁਲਿਤ ਖੁਰਾਕ ਅਤੇ ਬਿਮਾਰੀਆਂ ਤੋਂ ਬਚਾਅ ਦੇ ਲਈ ਵਧੀਆ ਉਤਪਾਦਨ ਜਿਹੜਾ ਹੈ ਮਿਲਦਾ ਹੈ, ਉਸ ਚੀਜ਼ਾਂ ਦਾ ਧਿਆਨ ਰੱਖ ਸਕਦੇ ਹਾਂ। ਪੰਜਾਬ ਵਿੱਚ ਮੱਛੀ ਪਾਲਣ ਕਿਸਾਨਾਂ ਦੀ ਆਮਦਨ ਵਧਾਉਣ ਦੇ ਵਿੱਚ ਇਹ ਅਹਿਮ ਭੂਮਿਕਾ ਨਿਭਾਉਂਦੀ ਹੈ।

ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਕਿਸਾਨ ਵੀਰ ਕਿਸਾਨ ਭੈਣਾਂ ਮੱਛੀ ਪਾਲਣ ਦੇ ਕਿੱਤੇ ਨੂੰ ਅਪਣਾ ਕੇ ਕਿਵੇਂ ਚੰਗਾ ਮੁਨਾਫਾ ਕਮਾ ਸਕਦੇ ਨੇ, ਕਿਹੜੀਆਂ ਕਿਹੜੀਆਂ ਕਿਸਮਾਂ ਦੀਆਂ ਮੱਛੀਆਂ ਨੇ ਜਿਹੜੀਆਂ ਉਹ ਪਾਲ ਸਕਦੇ ਨੇ, ਅਤੇ ਇਸ ਧੰਦੇ ਲਈ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦੇ ਲਾਭ ਕਿਵੇਂ ਲੈ ਸਕਦੇ ਨੇ, ਕਿਹੜੀਆਂ ਕਿਹੜੀਆਂ ਕੇਂਦਰੀ ਸਹੂਲਤਾਂ ਜਾਂ ਯੋਜਨਾਵਾਂ ਜਿਹੜੀਆਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਨੇ ਜੋ ਇਸ ਕਿੱਤੇ ਜਾਂ ਧੰਦੇ ਨੂੰ ਵਧਾਉਣ ਦੇ ਲਈ ਸਰਕਾਰ ਮੁਹੱਈਆ ਕਰਾ ਰਹੀ ਹੈ, ਇਸ ਬਾਬਤ ਤੁਸੀਂ ਅੱਜ ਜਾਣਕਾਰੀ ਹਾਸਲ ਕੀਤੀ।

ਅੰਤ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਕਿ ਮੱਛੀ ਪਾਲਣ ਕਿਸਾਨਾਂ ਲਈ ਆਮਦਨ ਦਾ ਇੱਕ ਟਿਕਾਊ ਅਤੇ ਲਾਭਦਾਇਕ ਸਰੋਤ ਹੈ। ਜੇਕਰ ਵਿਗਿਆਨਿਕ ਤਰੀਕੇ ਅਪਣਾਏ ਜਾਣ, ਸਰਕਾਰੀ ਯੋਜਨਾਵਾਂ ਦਾ ਲਾਭ ਲਿਆ ਜਾਵੇ ਤਾਂ ਮੱਛੀ ਪਾਲਣ ਰਾਹੀਂ ਕਿਸਾਨ ਆਪਣੀ ਆਮਦਨ ਦੇ ਵਿੱਚ ਕਾਫ਼ੀ ਵਾਧਾ ਕਰ ਸਕਦਾ ਹੈ।

ਕਿਸਾਨ ਵੀਰੋ ਤੇ ਕਿਸਾਨ ਭੈਣੋ, ਆਓ ਤੁਹਾਨੂੰ ਦੇ ਦਈਏ ਮੌਸਮ ਦੇ ਹਾਲ ਬਾਰੇ ਜਾਣਕਾਰੀ। IMD ਦੇ ਸੁਪਰ ਕੰਪਿਊਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ 4-5 ਦਿਨ ਬੱਦਲਬਾਈ ਬਣੀ ਰਹਿਣ ਦਾ ਅਤੇ ਜ਼ਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਘੱਟ ਤੋਂ ਘੱਟ ਤਾਪਮਾਨ 25 ਤੋਂ 26 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 35 ਤੋਂ 36 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ।

ਹਵਾ ਵਿੱਚ ਨਮੀ ਦੀ ਮਾਤਰਾ 40 ਤੋਂ 80 % ਅਤੇ ਹਵਾ ਦੀ ਗਤੀ 3 ਤੋਂ 13 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਕੱਲ੍ਹ ਮਿਤੀ ਯਾਨੀ ਕਿ 26 ਜੁਲਾਈ ਨੂੰ ਘੱਟ ਤੋਂ ਘੱਟ ਤਾਪਮਾਨ 25 ° ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 35 ° ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

ਹਵਾ ਵਿੱਚ ਨਮੀ ਦੀ ਮਾਤਰਾ ਵੱਧ ਤੋਂ ਵੱਧ 80 ਅਤੇ ਘੱਟ ਤੋਂ ਘੱਟ 45% ਅਤੇ ਹਵਾ ਦੀ ਗਤੀ 13 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਅਨੁਮਾਨ ਹੈ।

ਆਉਣ ਵਾਲੇ 4-5 ਦਿਨ ਬੱਦਲਵਾਈ ਬਣੇ ਰਹਿਣ ਅਤੇ ਜ਼ਿਆਦਾਤਰ ਥਾਵਾਂ ਤੇ ਹਲਕੀ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੌਸਮੀ ਚੇਤਾਵਨੀਆਂ ਦੀ ਜੇਕਰ ਗੱਲ ਕਰੀਏ, ਮੌਸਮ ਇਹ ਜੋ ਹੈ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਲਈ ਅਨੁਕੂਲ ਹੈ। ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਸਮੇਂ ਹਮਲੇ ਤੋਂ ਸੁਚੇਤ ਰਹਿਣ। ਖੇਤਾਂ ਦੇ ਵਿੱਚੋਂ ਵਾਧੂ ਪਾਣੀ ਕੱਢਣ ਦੇ ਲਈ ਨਿਕਾਸ ਦਾ ਉਚਿਤ ਪ੍ਰਬੰਧ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਮੈਨੂੰ ਮਨਦੀਪ ਕੌਰ ਨੂੰ ਅੱਜ ਦਾ ਇਹ ਕਿਸਾਨ ਵਾਣੀ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਤਿਉ ਆਗਿਆ। ਸਤਿ ਸ਼੍ਰੀ ਅਕਾਲ।

ਹੁਣੇ ਤੁਸੀਂ ਸੁਣ ਰਹੇ ਸੀ ਕਿਸਾਨ ਬੀਬੀਆਂ ਤੇ ਵੀਰਾਂ ਦਾ ਪ੍ਰੋਗਰਾਮ ਕਿਸਾਨ ਵਾਣੀ। ਪ੍ਰੋਗਰਾਮ ਦਾ ਸੰਚਾਲਨ ਕਰ ਰਹੀ ਸੀ ਮਨਦੀਪ ਕੌਰ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਨਾਲ। ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਗੱਲਾਂ ਚੋਂ ਗੱਲ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਨੇ ਮਨਦੀਪ ਕੌਰ। ਸਿਗਨੇਚਰ ਡਿਊ।

ਇਹ ਪ੍ਰੋਗਰਾਮ ਗੱਲਾਂ ਚੁਗਾਲ ਦੇ ਤਹਿਤ ਤੁਸੀਂ ਸੁਣੋਗੇ ਇੱਕ ਵਿਸ਼ੇਸ਼ ਪ੍ਰੋਗਰਾਮ ਹਰ ਅਕਾਲ ਉਸਤਤ। ਇਸ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ ਤੇ ਸੰਪਾਦਨ ਗੁਰਦੀਪ ਗਿੱਲ ਦਾ। ਤਾਂ ਆਓ ਫਿਰ ਸੁਣਦੇ ਹਾਂ ਵਿਸ਼ੇਸ਼ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰਿਤ ਬੁੱਧੀਜੀਵੀ ਸਰੋਤਿਓ, ਪ੍ਰੋਗਰਾਮ ਹਰ ਅਕਾਲ ਉਸਤਤ ਤੇ ਸਿਲਸਿਲਾ ਦਰਸ਼ਨ ਰੂਪ ਅਭਿਆਸ। ਸਾਧ ਸੰਗਤ ਜੀ, ਅੱਜ ਗੁਰੂ ਘਰ ਦਾ ਕੁੱਕਰ ਤੇ ਆਪ ਜੀ ਦਾ ਦਾਸ ਬਲਜੀਤ ਸ਼ਰਮਾ ਤੇ ਮੇਰੀ ਲਾਡਲੀ ਭੈਣ ਬੀਬੀ ਗੁਰਦੀਪ ਕੌਰ ਗਿੱਲ ਆਪ ਜੀ ਦੇ ਨਾਲ ਵਿਚਾਰ ਚਰਚਾ ਕਰਾਂਗੇ ਤੇ ਸਾਂਝ ਪਾਵਾਂਗੇ ਧਰਮ ਹੇਤ ਸੀਸ ਦਿੱਤੇ।

ਮਹੇਤ ਸੀਸ ਦੇ ਨੂੰ ਧਾਰਮਿਕ ਇਸਤਲਾਹ ਵਿੱਚ ਸ਼ਹਾਦਤ ਆਖਿਆ ਜਾਂਦਾ ਏ। ਸ਼ਹਾਦਤ ਦਾ ਅਰਥ ਹੁੰਦਾ ਏ ਗਵਾਹੀ, ਸ਼ਾਦੀ। ਸਾਧ ਸੰਗਤ ਜੀ, ਪ੍ਰਸ਼ਨ ਪੈਦਾ ਹੁੰਦਾ ਏ, ਸ਼ਹਾਦਤ ਕਿਸ ਗੱਲ ਦੀ ਗਵਾਹੀ ਦਿੰਦੀ ਹੈ? ਸ਼ਹੀਦ ਦੀ ਮੌਤ ਤੋਂ ਪਹਿਲਾਂ ਤਾਂ ਉਸ ਦੇ ਵਿਸ਼ਵਾਸ ਦੀ ਸਾਖੀ ਭਰਦੀ ਹੈ, ਜਿਸ ਆਸਰੇ ਉਸ ਨੇ ਆਪਣੀ ਹੋਂਦ ਨੂੰ ਆਪਣੇ ਇਰਾਦੇ ਨਾਲ ਅਕਾਲ ਪੁਰਖ ਦੀ ਰਹਿਮਤ ਦੇ ਹਵਾਲੇ ਕਰ ਦਿੱਤਾ। ਕੇਵਲ ਵਿਸ਼ਵਾਸ ਦੀ ਗਵਾਹੀ ਹੀ ਨਹੀਂ ਪੈਂਦੀ, ਉਸ ਈਸ਼ਟ ਦੇਵ ਦੀ ਮਹਾਨਤਾ ਦੀ ਗਵਾਹੀ ਵੀ ਮਿਲਦੀ ਹੈ, ਜਿਸ ਤੋਂ ਜਿੰਦੜੀ ਘੋਲ ਘਮਾਈ ਗਈ ਤੇ ਜਿਸ ਨੇ ਇਸ ਕੁਰਬਾਨੀ ਨੂੰ ਪ੍ਰਵਾਨ ਕਰਕੇ ਇਸ ਜ਼ਿੰਦਗੀ ਨੂੰ ਪਾਵਨਤਾ ਦਾ ਅੰਤ ਬਖਸ਼ਿਆ। ਸਾਧ ਸੰਗਤ ਜੀ, ਸ਼ਹੀਦ ਰੱਬ ਤੇ ਉਗਾਹੀ ਦੇਣ ਵਾਲਾ ਹੁੰਦਾ ਏ। ਸ਼ਹਾਦਤ ਨਾਲ ਜ਼ਿੰਦਗੀ ਲੇਖੇ ਲਾਈ ਜਾਂਦੀ ਹੈ ਤੇ ਮੌਤ ਦਾ ਹੱਜ ਪ੍ਰਾਪਤ ਹੁੰਦਾ ਏ। ਸ਼ਹਾਦਤ ਉਸ ਸਿਦਕ ਦੀ ਸ਼ਾਦੀ ਵੀ ਭਰਦੀ ਹੈ ਜੋ ਹਰ ਤਰਾਸ, ਹਰ ਧਮਕੀ, ਹਰ ਲਾਲਚ ਤੋਂ ਉੱਪਰ ਰਹਿੰਦਾ ਏ, ਜੋ ਸੀਸ ਦੇ ਦਿੰਦਾ ਏ ਸਿਰੜ ਨਹੀਂ ਦਿੰਦਾ, ਜੋ ਨਾ ਮੌਤ ਦੇ ਭੈ ਤੋਂ ਧਰਮ ਛੱਡਦਾ ਏ, ਨਾ ਧਰਮ ਨੂੰ ਜਨੂਨ ਦਾ ਰੋਗਾਤਮਕ ਰੂਪ ਧਾਰਨ ਕਰਨ ਦਿੰਦਾ ਏ, ਸਗੋਂ ਆਪਣੀ ਜਾਨ ਹੂਲ ਕੇ ਇਸ ਸਿਦਕ ਦੇ ਨਰੋਏਪਣ ਦੀ ਸ਼ਾਦੀ ਭਰਦਾ ਏ। ਸ਼ਹਾਦਤ ਧਰਮ ਦੇ ਉਸ ਸੱਚ ਦੀ ਸਾਖੀ ਭਰਦੀ ਹੈ ਜਿਸ ਖਾਤਰ ਜਾਨ ਹੂਲੀ ਗਈ। ਬਾਰ ਬਾਰ ਲਗਾਤਾਰ ਸ਼ਹਾਦਤਾਂ ਦਾ ਹੋਏ ਤੁਰੇ ਜਾਣਾ ਇਸ ਗੱਲ ਦਾ ਪ੍ਰਮਾਣ ਹੁੰਦਾ ਏ ਕਿ ਇਸ ਧਰਮ ਦੇ ਅਨੁਯਾਈ ਅਜੇ ਤੱਕ ਇਸ ਸੱਚ ਤੇ ਪਰਪੱਕ ਹਨ। ਸਾਧ ਸੰਗਤ ਜੀ, ਸ਼ਹੀਦੀ ਧਰਮ ਦੀ ਸਭ ਤੋਂ ਉੱਚੀ ਕਰਾਮਾਤ ਹੈ। ਇਹ ਨਾਟਕ ਚੇਟਕ ਵਾਲੀ ਕਰਾਮਾਤ ਨਹੀਂ ਹੁੰਦੀ, ਸੱਚ ਮੁੱਚ ਦੀ ਕਰਾਮਾਤ ਹੁੰਦੀ ਹੈ। ਨਾਟਕ ਚੇਟਕ ਵਾਲੀਆਂ ਕਰਾਮਾਤਾਂ ਤਾਂ ਜਾਦੂਗਰ ਵੀ ਕਰ ਲੈਂਦੇ ਨੇ, ਬਾਜ਼ੀਗਰ ਵੀ ਤੇ ਟਿੱਲੇ ਦੇ ਸਾਧ ਵੀ, ਪਰ ਜ਼ਿੰਦਗੀ ਕੋਈ ਆਸ਼ਿਕ ਸਾਧਕ ਹੀ ਲਾ ਸਕਦਾ ਏ। ਜਾਨ ਵਾਰ ਸਕਣਾ ਹੀ ਸੱਚ ਕਰਾਮਾਤ ਹੈ, ਜੋ ਸਾਹਿਬ ਤੁੱਠੇ ਤਾਂ ਪ੍ਰਾਪਤ ਹੁੰਦੀ ਹੈ। ਧਰਮ ਇਸੇ ਕਰਾਮਾਤ ਆਸਰੇ ਖਲਾਉਂਦਾ ਏ।

ਸਾਧ ਸੰਗਤ ਜੀ, ਤੁਸੀਂ ਟਿਊਨ ਕੀਤਾ ਏ 101.1 ਮੈਗਾਹਰਟਜ਼ ਤੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਹਰ ਅਕਾਲ ਉਸਤਤ ਦਰਸ਼ਨ ਰੂਪ ਅਭਿਆਸ ਆਪਣੇ ਦੋਸਤ ਬਲਜੀਤ ਸ਼ਰਮਾ ਦੇ ਮੁਖਾਰ ਬਿੰਦ ਤੋਂ। ਤੇ ਇਸ ਪ੍ਰੋਗਰਾਮ ਚ ਸਾਧ ਸੰਗਤ ਜੀ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਸ਼ਿਰਕਤ ਕਰ ਰਹੇ ਨੇ ਬੀਬਾ ਗੁਰਦੀਪ ਕੌਰ ਗਿੱਲ ਜੀ। ਜੀ ਹਾਂ ਸਾਧ ਸੰਗਤ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਦੀ ਸਰਕਾਰ ਨੇ ਤਿੰਨ ਗੱਲਾਂ ਚੋਂ ਚੋਣ ਕਰਨ ਲਈ ਆਖਿਆ। ਧਰਮ ਛੱਡ ਕੇ ਮੁਸਲਮਾਨ ਹੋ ਜਾਓ, ਕਰਾਮਾਤ ਵਿਖਾਓ, ਜਾਂ ਫਿਰ ਮਰਨਾ ਕਬੂਲ ਕਰੋ। ਮਹਾਰਾਜ ਨੇ ਸ਼ਹੀਦੀ ਦਾ ਜਾਮ ਪੀਣਾ ਕਬੂਲ ਕੀਤਾ। ਸਾਧ ਸੰਗਤ ਜੀ, ਇੱਕ ਰਵਾਇਤ ਇਹ ਵੀ ਹੈ ਕਿ ਉਹਨਾਂ ਆਖਿਆ, ਜਲਾਦ ਨੂੰ ਕਹੋ ਮੇਰੀ ਗਰਦਨ ਤੇ ਤਲਵਾਰ ਚਲਾਵੇ, ਕਰਾਮਾਤ ਦੇਖੋਗੇ ਕਿ ਮੈਂ ਮਰਾਂਗਾ ਨਹੀਂ। ਤਲਵਾਰ ਚੱਲੀ ਵੀ, ਪੰਜ ਭੂਤਕ ਸਰੀਰ ਦਾ ਸਿਰ ਤਣ ਨਾਲੋਂ ਜੁਦਾ ਵੀ ਹੋਇਆ, ਪਰ ਸੋ ਕਵਣ ਕਹੇ ਸ਼੍ਰੀ ਗੁਰ ਮੇਓ। ਦੋਸਤੋ, ਇਹ ਸ਼ਬਦ ਸਵਈਏ ਪੰਜਵਾਂ ਹਰ

ਅੰਸ ਦੇ ਵਿੱਚ ਦਰਜ ਹੈ। ਸਤ ਸੰਗਤ ਜੀ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਜ ਵੀ ਜਿਉਂਦੇ ਨੇ, ਅੱਜ ਵੀ ਸਾਡੇ ਪਾਸ ਨੇ, ਅੱਜ ਵੀ ਉਹਨਾਂ ਦੀ ਸ਼ਹਾਦਤ ਸਦਕਾ ਲੋਕ ਆਪਣਾ ਧਰਮ ਜਿਉਂਦੇ ਨੇ। ਅਕ੍ਰਿਤ ਕਣ ਉਹਨਾਂ ਦਾ ਇਹ ਅਹਿਸਾਨ ਭਲੇ ਹੀ ਭੁਲਾ ਦੇਣ, ਸਿਦਕਵਾਨ ਅੱਜ ਵੀ ਉਹਨਾਂ ਦੇ ਪੂਰਨਿਆਂ ਤੇ ਤੁਰਦਿਆਂ ਧਰਮ ਤੋਂ ਜਾਨਾਂ ਵਾਰ ਜਾਂਦੇ ਨੇ। ਅਰਦਾਸ ਅੰਦਰ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਤੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਾਂ ਅਸੀਂ ਭਗੌਤੀ ਦੀ ਵਾਰ ਵਾਲੀ ਪੌੜੀ ਵਿੱਚ ਹੀ ਸਿਮਰ ਲੈਂਦੇ ਹਾਂ। ਅਗਲੇ ਬੰਦ ਵਿੱਚ ਉਚੇਚੇ ਤੌਰ ਤੇ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਬੰਦ ਬੰਦ ਕਟਾਉਣ ਵਾਲਿਆਂ, ਚਰਖੜੀਆਂ ਤੇ ਚੜ੍ਹਨ ਵਾਲਿਆਂ, ਖੋਪਰੀਆਂ ਉਤਰਵਾਉਣ ਵਾਲਿਆਂ, ਆਰਿਆਂ ਨਾਲ ਤਾਣ ਚਰਵਾਉਣ ਵਾਲਿਆਂ, ਤਰ੍ਹਾਂ ਤਰ੍ਹਾਂ ਦੇ ਅਸਹਿ ਤੇ ਅਕਹਿ ਕਸ਼ਟ ਝੱਲਣ ਵਾਲਿਆਂ ਸਭਨਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਮੁੱਖੋਂ ਸੀ ਨਹੀਂ ਉਚਾਰੀ ਤੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਉਹਨਾਂ ਮਾਵਾਂ ਨੂੰ ਯਾਦ ਕਰਦੇ ਹਾਂ ਸਾਧ ਸੰਗਤ ਜੀ, ਜਿਨ੍ਹਾਂ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਆਪਣੇ ਗਲਾਂ ਵਿੱਚ ਇਹਨਾਂ ਟੋਟਿਆਂ ਦੇ ਹਾਰ ਪਵਾਏ, ਖੰਨੇ ਖੰਨੇ ਤੇ ਗੁਜ਼ਰਾਨ ਕਰ ਹਰ ਰੋਜ਼ ਸਵਾ ਸਵਾ ਮਣ ਪੀਸਣ ਪੀਸਿਆ। ਅਸੀਂ ਉਹਨਾਂ ਸ਼ਹੀਦਾਂ ਦੀ ਯਾਦ ਵੀ ਤਾਜ਼ਾ ਕਰਦੇ ਹਾਂ ਸਾਧ ਸੰਗਤ ਜੀ, ਜਿਨ੍ਹਾਂ ਗੁਰਦੁਆਰਿਆਂ ਦੀ ਪਵਿੱਤਰਤਾ ਮੁੜ ਸਥਾਪਿਤ ਕਰਨ ਹਿੱਤ ਆਪਣੀਆਂ ਜਾਨਾਂ ਹੂਲੀਆਂ ਜੰਡਾਂ ਨਾਲ ਬੰਨ ਕੇ ਸਾੜੇ ਗਏ, ਬੰਦੂਕਾਂ ਨਾਲ ਉਡਾਏ ਗਏ, ਰੇਲ ਗੱਡੀਆਂ ਹੇਠ ਦਿੱਤੇ ਗਏ, ਉਹਨਾਂ ਸਭ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੇ ਹਾਂ, ਜਿਨ੍ਹਾਂ ਵਰਤਮਾਨ ਘੱਲੂਘਾਰਿਆਂ ਵਿੱਚ ਵੀ ਜਾਨਾਂ ਦੇ ਦਿੱਤੀਆਂ ਪਰ ਸਿੱਖੀ ਸਿਦਕ ਧਰਮ ਨਹੀਂ ਹਾਰਿਆ। ਸਾਧ ਸੰਗਤ, ਅਰਦਾਸ ਵਿੱਚ ਇਹਨਾਂ ਸ਼ਹੀਦਾਂ ਦਾ ਜ਼ਿਕਰ ਸੀਨਾ ਬਸੀਨਾ ਚੱਲੀ ਆਉਂਦੀ ਇੱਕ ਇਤਿਹਾਸਿਕ ਯਾਦ ਹੀ ਨਹੀਂ, ਕੁਰਬਾਨੀ ਲਈ ਸਦੀਵ ਕਾਲੀ ਪ੍ਰੇਰਨਾ ਵੀ ਹੈ। ਖਾਫੀ ਖਾਨ, ਮੁੰਤਖਿਬ ਲੁਬਾਬ, ਇਸ ਵਿੱਚ ਇੱਕ ਬਿਰਤਾਂਤ ਲਿਖਦੇ ਨੇ ਜਿਸ ਤੋਂ ਕੁਰਬਾਨੀ ਦੀ ਇਸ ਸਪਿਰਿਟ ਦਾ ਅੰਦਾਜ਼ਾ ਲੱਗਦਾ ਹੈ। ਕਹਿੰਦੇ ਨੇ ਕਿ ਜਦ ਬੰਦਾ ਬਹਾਦਰ ਜੀ ਤੇ ਉਹਨਾਂ ਦੇ ਸਾਥੀ ਫੜੇ ਗਏ ਤਾਂ ਉਹਨਾਂ ਸਭਨਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਬੰਦੇ ਦੇ ਸਾਥੀਆਂ ਵਿੱਚੋਂ 9-10 ਸਾਲ ਦਾ ਇੱਕ ਲੜਕਾ ਵੀ ਸੀ। ਉਸ ਦੀ ਮਾਂ ਨੂੰ ਪਤਾ ਲੱਗਾ ਤਾਂ ਉਹ ਦੌੜੀ ਦੌੜੀ ਉੱਥੇ ਆਈ ਤੇ ਰਤਨ ਚੰਦ ਵਜ਼ੀਰ ਦੇ ਦੀਵਾਨ ਰਾਹੀਂ ਫਰੂਖ ਸੈਯਰ ਤੇ ਸੈਯਦ ਅਬਦੁੱਲਾ ਖਾਨ ਤੱਕ ਰਸਾਈ ਹਾਸਲ ਕਰ ਲਈ। ਉਹਨਾਂ ਨੂੰ ਉਸਨੇ ਕਿਹਾ, ਮੇਰਾ ਬੇਟਾ ਅਸਲ ਵਿੱਚ ਸਿੱਖ ਨਹੀਂ, ਇਹਨਾਂ ਸਿੰਘਾਂ ਉਸ ਨੂੰ ਜ਼ਬਰਦਸਤੀ ਨਾਲ ਰਲਾ ਲਿਆ ਏ। ਦੀਵਾਨ ਦੀ ਸਿਫਾਰਿਸ਼ ਤੇ ਉਸ ਲੜਕੇ ਦੀ ਰਿਹਾਈ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਜਦ ਉਸ ਨੂੰ ਰਿਹਾ ਕਰਨ ਲੱਗੇ ਤਾਂ ਉਸਨੇ ਪੁੱਛਿਆ, ਮੈਨੂੰ ਛੋੜ ਰਹੇ ਹੋ? ਜਵਾਬ ਮਿਲਿਆ, ਤੇਰੀ ਮਾਂ ਨੇ ਕਿਹਾ ਏ ਕਿ ਤੂੰ ਸਿੱਖ ਨਹੀਂ ਹੈ। ਇਸ ਉੱਪਰ ਉਹ ਲੜਕਾ ਮੱਥੇ ਤਿਉੜੀ ਪਾ ਕੇ ਕਹਿਣ ਲੱਗਾ, ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਦਿਲੋਂ ਜਾਨੋਂ ਆਪਣੇ ਗੁਰੂ ਦੇ ਜਾਣ ਨਿਸਾਰ ਸਿੱਖਾਂ ਵਿੱਚੋਂ ਹਾਂ।

ਸੱਚਾਈ ਦਾ ਦਰਸ ਦਿੱਤਾ ਗਿਆ ਹੈ ਤੇ ਦੁਨੀਆਂ ਨੂੰ ਇਖਲਾਕੀ ਜੰਗ ਲੜਨ ਦੀ ਇੱਕ ਨਵੀਂ ਜਾਂਚ ਸਿਖਾਈ ਗਈ ਹੈ। ਸਿੱਖਾਂ ਦੀ ਸਹਿਣਸ਼ੀਲਤਾ ਤੇ ਹੁੰਦੇ ਤਾਣ ਨਿਤਾਣਾ ਵਾਲੀ ਅਹਿੰਸਾ ਦੀ ਵਰਤੋਂ ਵੇਖ ਕੇ ਉਹ ਬੇਅਖਤਿਆਰ ਕਹਿ ਉੱਠਿਆ, ਜੋ ਕੁਝ ਮੈਂ ਵੇਖਿਆ ਉਸਨੇ ਮੇਰੇ ਸਾਹਮਣੇ ਈਸਾ ਦੇ ਸੂਲੀ ਚੜਨ ਵਰਗਾ ਦ੍ਰਿਸ਼ ਪੇਸ਼ ਕਰ ਦਿੱਤਾ ਏ। ਉਹਾ ਸ਼ਾਂਤਮਈ ਸਹਿਣਸ਼ੀਲਤਾ ਤੇ ਉਹਾ ਪਵਿੱਤਰਤਾ ਭਰਿਆ ਵਾਯੂਮੰਡਲ ਮੈਨੂੰ ਪ੍ਰਤੀਤ ਹੋ ਰਿਹਾ ਏ। ਸਾਧ ਸੰਗਤ ਜੀ, ਸਿੱਖ ਸ਼ਹੀਦਾਂ ਦੀ ਇੱਕ ਲੰਮੀ ਅਵਿਰਲ ਫਹਿਰਿਸਤ ਹੈ। ਇਹਨਾਂ ਸ਼ਹੀਦਾਂ ਨੂੰ ਦਿੱਤੇ ਗਏ ਤਸੀਹਾਂ ਨੂੰ ਚੇਤੇ ਕਰਕੇ, ਇਹਨਾਂ ਅਸਹਿ ਤੇ ਅਕਹਿ ਤਸੀਹਾਂ ਦੇ ਬਾਵਜੂਦ ਉਹਨਾਂ ਦੇ ਸਿਰੜ ਸਿਦਕ ਦੀ ਯਾਦ ਤਾਜ਼ਾ ਕਰਕੇ, ਖਬਰੇ ਕਿਤਨੇ ਦੁਖੀ ਹਿਰਦੇ ਨਿੱਤ ਸ਼ਾਂਤੀ ਪ੍ਰਾਪਤ ਕਰਦੇ ਨੇ। ਇਹਨਾਂ ਸ਼ਹੀਦੀਆਂ ਦੀ ਯਾਦ ਹਿਰਦੇ ਨੂੰ ਭੰਗਾਰ ਦਿੰਦੀ ਹੈ। ਫਿਰ ਧਿਆਨ ਦੀ ਵਦਾਨ ਤੇ ਅਰਦਾਸ ਦੀ ਟਕਸਾਲ ਵਿੱਚ ਇਸ ਪੰਗਰੇ ਹੋਏ ਹਿਰਦੇ ਚੋਂ ਸਿਦਕ ਦੀ ਕਾੜਤ ਘੜੀ ਜਾਂਦੀ ਹੈ। ਸਾਧ ਸੰਗਤ ਜੀ, ਤੁਸੀਂ ਸਰਵਨ ਕਰ ਰਹੇ ਹੋ ਪ੍ਰੋਗਰਾਮ ਹਰ ਅਕਾਲ ਉਸਤਤ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ, ਆਪਣੇ ਪਸੰਦੀਦਾ ਰੇਡੀਓ ਚੈਨਲ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ ਤੇ। ਅਰਦਾਸ ਦਾ ਇਹ ਭਾਗ ਸਾਧ ਸੰਗਤ ਜੀ, ਜੇ ਪੂਰਨ ਭਾਵਨਾ ਨਾਲ ਸੁਣਿਆ ਜਾਵੇ, ਪੜਿਆ ਜਾਵੇ ਤੇ ਅੱਖਾਂ ਸਾਹਮਣੇ ਉਹਨਾਂ ਸ਼ਹੀਦਾਂ ਦੇ ਮਹਾਨ ਸਾਕੇ ਲਿਆਂਦੇ ਜਾਣ ਜਿਨ੍ਹਾਂ ਦਾ ਜ਼ਿਕਰ ਅਰਦਾਸ ਵਿੱਚ ਕੀਤਾ ਜਾਂਦਾ ਏ, ਤਾਂ ਯਕੀਨਨ ਪੱਥਰ ਤੋਂ ਪੱਥਰ ਹਿਰਦਾ ਵੀ ਮੋਮ ਹੋ ਜਾਵੇਗਾ। ਇਉਂ ਦਰਵਿਆ ਹੋਇਆ ਮਨ ਸ਼ਬਦ ਦੀ ਚੋਟ ਨਾਲ ਗੁਰਸਿੱਖੀ ਦੇ ਸਾਂਚੇ ਵਿੱਚ ਢਾਲਿਆ ਜਾ ਸਕਦਾ ਏ। ਸਾਧ ਸੰਗਤ ਜੀ, ਮੌਤ ਤਾਂ ਸਭ ਨੂੰ ਆਉਂਦੀ ਹੈ, ਪਰ ਕੁਰਬਾਨੀ ਵਾਲੀ ਪ੍ਰਵਾਨ ਮੌਤ ਕੇਵਲ ਸੂਰਮਿਆਂ ਨੂੰ ਹੀ ਪ੍ਰਾਪਤ ਹੁੰਦੀ ਹੈ। ਮਰਨ ਮੁਣਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰਹਿ ਪਰਵਾਣੋ, ਜੋ ਹੋਏ ਮਰਹਿ ਪਰਵਾਣੋ। ਦੋਸਤੋ, ਇਹ ਸ਼ਬਦ ਵਡਹੰਸ ਮਹੱਲਾ ਪਹਿਲਾ ਦੇ ਵਿੱਚ ਦਰਜ ਹੈ।

ਸਾ ਸੰਗਤ ਜੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਪ੍ਰੋਗਰਾਮ ਹਰ ਅਕਾਲ ਉਸਤਤ ਤੇ ਸਿਲਸਿਲਾ ਦਰਸ਼ਨ ਰੂਪ ਅਭਿਆਸ ਆਪ ਜੀ ਦੇ ਸਰਵਣ ਲਈ ਫੇਰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਪਣੇ ਦਾਸ ਬਲਜੀਤ ਤੇ ਸ਼ਰਮਾ ਤੇ ਮੇਰੀ ਸਤਿਕਾਰਿਤ ਭੈਣ ਬੀਬੀ ਗੁਰਦੀਪ ਕੌਰ ਗਿੱਲ ਜੀ ਨੂੰ ਅੱਜ ਦਾ ਇਹ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਰੱਬ ਰਾਖਾ, ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਚ ਰਹੋ, ਸਰਬੱਤ ਦਾ ਭਲਾ ਹੋਵੇ ਸਾਧ ਸੰਗਤ ਜੀ, ਸਰਬੱਤ ਦਾ ਭਲਾ ਹੋਵੇ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤਕਨੀਕੀ ਸਹਿਯੋਗ ਬੀਬੀ ਗੁਰਦੀਪ ਕੌਰ ਗਿੱਲ ਤੇ ਵਿਕਾਸ ਭਾਰਦਵਾਜ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ। ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ, ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਤੇ ਸੰਪਾਦਨ ਸੀ ਗੁਰਦੀਪ ਗਿੱਲ ਦਾ।
1: ਜਦੋਂ ਗੱਲ ਕਰਦੇ ਹਾਂ ਬਠਿੰਡਾ ਵਿੱਚ ਪੈਟ ਦੇ ਇਲਾਜ ਦੀ, ਹਮੇਸ਼ਾ ਯਾਦ ਰੱਖੋ ਰੋਇਲ K9 ਪੈਟ ਕਲੀਨਿਕ, ਜਿੱਥੇ ਪੈਟਸ ਦਾ ਹਰੇਕ ਕਿਸਮ ਦਾ ਇਲਾਜ ਅਤੇ ਵੈਕਸੀਨੇਸ਼ਨ ਦਾ ਕੰਮ ਪਸ਼ੂ ਪਾਲਣ ਵਿਭਾਗ ਤੋਂ ਰਿਟਾਇਰਡ ਤਜਰਬੇਕਾਰ ਡਾਕਟਰ ਹਰਜਿੰਦਰ ਸਿੰਘ ਅਤੇ ਡਾਕਟਰ ਜਗਸੀਰ ਸਿੰਘ ਵੱਲੋਂ ਕੀਤਾ ਜਾਂਦਾ ਹੈ। ਪਤਾ ਨੋਟ ਕਰ ਲਓ, ਰੋਇਲ K9 ਪੈਟ ਕਲੀਨਿਕ, ਨੀਅਰ ਹੋਟਲ ਗੋਲਡ ਸਟਾਰ, ਬੀਬੀ ਵਾਲਾ ਰੋਡ, ਬਠਿੰਡਾ। ਕੰਟੈਕਟ ਨੰਬਰ 9417357156 ਅਤੇ 9814034858।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸੀ ਮਨਦੀਪ ਕੌਰ। FM ਬੈਂਡ 101.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਨਾਲ। ਹੁਣ ਤੋਂ ਕੁਝ ਪਲ ਬਾਅਦ ਸ਼ਾਮ ਦੇ ਠੀਕ 6:20 ਤੇ ਆਓ ਸੁਣਦੇ ਹਾਂ ਪ੍ਰਦੇਸ਼ਕ ਖਬਰਾਂ।
1: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
2: ਇਹ ਰਾਸ਼ਨ ਦੇ

0: 3000 सब्जियां दे 2000
1: ते बिजली दे बिल दे
0: हुन 0 रुपए किवें दवा
1: ओहो भुली गई सी हुन ता सोलर पैनल लग गए है ना ता फिर जो बाकी बचे हुए 4000 ने उसदी शॉपिंग करन चलिए
0: जरूर पीएम सूर्य घर मुफ्त बिजली योजना जुड़न लई रजिस्टर करो pmsuryaghar.gov.in
2: हर घर सूर्य घर
3: नमस्कार ए आकाशवाणी है हुण तुसी सरबजीत कौर तो प्रादेशिक खबरां सुनो पहला इस बुलेटिन दिया खास खबरां सिक्ख्या मंत्री धर्मेंद्र प्रधान ने अज प्रधानमंत्री नरेंद्र मोदी नूं आपणा अस्तीफा सौंप दिता है पंजाब पुलिस ने वड्डी सफलता हासिल करदिआं केंद्रीय एजेंसियां दी मदद नाल इंडोनेशिया दे जकार्ता तों पंजाब दे इक भकौड़े गैंगस्टर नूं भारत वापस डिपोर्ट कराया है पंजाब दे सेहत ते परिवार भलाई मंत्री डॉ. बलबीर सिंह ने कहा कि पंजाब सरकार दा उद्देश हर नागरिक नूं अपने घर दे नेड़े ही म्यारी ते मुफ्त सेहत सेवावां उपलब्ध कराना यकीनी बनाउणा है मौसम विभाग ने अगले 2 तों 3 दिनां दौरान पंजाब विच कुछ थावां ते भारी मींह पैण दी उम्मीद जताई है ते ग्लासगो विच राष्ट्रमंडल खेडां विच भारत लई पहला तमगा जितदिआं चंडू कुमार ने मर्दां ते हैवीवेट पैरा वेटलिफ्टिंग मुकाबले विच कांसी दा तमगा हासिल कीता है हुण खबरां विस्थार नाल सिक्ख्या मंत्री धर्मेंद्र प्रधान ने अज प्रधानमंत्री नरेंद्र मोदी नूं आपणा अस्तीफा सौंप दिता एक सोशल मीडिया पोस्ट विच उन्हां कहा कि ओह पिछले 10 दिनां तों विद्यार्थियां दे विरोध मुजाहरियां तों पैदा होई स्थिति तों दुखी ने अते उन्हां लई निजी वकार दा मामला नहीं है श्री धर्मेंद्र प्रधान ने कहा कि उन्हां ने प्रधानमंत्री नूं आपणा अस्तीफा सौंपण दा फैसला कीता है ਤਾਂ ਜੋ ਦੇਸ਼ ਵਿਰੋਧੀ ਤਾਕਤਾਂ ਜੰਤਰ ਮੰਤਰ ਅਤੇ ਦੇਸ਼ ਭਰ ਵਿਚ ਮੌਜੂਦਾ ਸਥਿਤੀ ਦਾ ਫਾਇਦਾ ਨਾ ਉਠਾ ਸਕਣ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਵਿਦਿਆਰਥੀ ਦਾ ਭਵਿੱਖ ਕਾਨੂੰਨੀ ਪੇਚੀਦਗੀਆਂ ਵਿਚ ਨਾ ਫਸੇ ਸ੍ਰੀ ਧਰਮਿੰਦਰ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ ਭਰੋਸੇ ਅਤੇ ਨਿਰੰਤਰ ਹਮਾਇਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਦੇਸ਼ ਦੀ ਸੇਵਾ ਕਰਨਾ ਉਨ੍ਹਾਂ ਦੀ ਜ਼ਿੰਦਗੀ ਵਿਚ ਸਭ ਤੋਂ ਵੱਡੀ ਤਰਜੀਹ ਏ ਅਤੇ ਉਹ ਹਮੇਸ਼ਾ ਇਸ ਪ੍ਰਤੀ ਸਮਰਪਿਤ ਰਹਿਣਗੇ ਸ੍ਰੀ ਧਰਮਿੰਦਰ ਪ੍ਰਧਾਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਪੂਰੀ ਜ਼ਿੰਮੇਵਾਰੀ ਲਈ ਅਤੇ ਸਥਿਤੀ ਤੋਂ ਕਦੇ ਵੀ ਪਿੱਛੇ ਨਹੀਂ ਹਟੇ ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਕੁਝ ਵਿਅਕਤੀਆਂ ਨੇ ਰੁਕਾਵਟਾਂ ਪੈਦਾ ਕਰਨ ਅਤੇ ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਇਸ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਸੂਬੇ ਵਿਚ ਮੁੱਢਲੀਆਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦਿਹਾਤੀ ਦੇ ਵਿਕਾਸ ਨਗਰ ਨੇੜੇ ਸੋਹਣਾ ਚੌਂਕ ਵਿਖੇ ਨਵੇਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ 100 ਨਵੇਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਨਾਲ ਹੁਣ ਪੰਜਾਬ ਵਿਚ ਇਨ੍ਹਾਂ ਕਲੀਨਿਕਾਂ ਦੀ ਗਿਣਤੀ 1090 ਹੋ ਗਈ ਏ ਇਸ ਮੌਕੇ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਹਰ ਨਾਗਰਿਕ ਨੂੰ ਆਪਣੇ ਘਰ ਦੇ ਨੇੜੇ ਹੀ ਮਿਆਰੀ ਅਤੇ ਮੁਫ਼ਤ ਸੇਵਾਵਾਂ ਉਪਲਬਧ ਹੋਣ ਇਸ ਮੌਕੇ ਮੌਜੂਦ ਅਧਿਕਾਰੀਆਂ ਅਤੇ ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਮ ਆਦਮੀ ਕਲੀਨਿਕ ਲੋਕਾਂ ਲਈ ਸਹਾਇਕ ਸਾਬਿਤ ਹੋ ਰਹੇ ਨੇ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਵਿਚ ਕਥਿਤ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਨੁਕਤਾਚੀਨੀ ਕੀਤੀ ਏ ਉਨ੍ਹਾਂ ਇਲਜ਼ਾਮ ਲਾਇਆ ਕਿ ਸੂਬੇ ਵਿਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਕਥਿਤ ਬੇਨੇਮੀਆਂ ਦੇ ਬਾਵਜੂਦ ਅਜੇ ਤੱਕ ਸਪਸ਼ਟ ਜਵਾਬਦੇਹੀ ਕਾਇਮ ਨਹੀਂ ਹੋਈ ਏ ਸ੍ਰੀ ਸਿਰਸਾ ਨੇ ਕਿਹਾ ਕਿ ਜੇਕਰ ਵਿਦਿਆਰਥੀਆਂ ਦੀ ਭਵਿੱਖ ਦੀ ਚਿੰਤਾ ਏ ਤਾਂ ਇਹ ਸਿਰਫ਼ ਦਿੱਲੀ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਨੌਜਵਾਨਾਂ ਨੂੰ ਵੀ ਬਰਾਬਰ ਇਨਸਾਫ਼ ਦਿੱਤਾ ਜਾਣਾ ਚਾਹੀਦਾ ਹੈ ਉਨ੍ਹਾਂ ਨੇ ਸਾਰੇ ਕਥਿਤ ਪੇਪਰ ਲੀਕ ਮਾਮਲਿਆਂ ਦੀ ਸਮੇਂ ਸਿਰ ਅਤੇ ਨਿਰਪੱਖ ਜਾਂਚ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਨੈਤਿਕ ਜ਼ਿੰਮੇਵਾਰੀ ਦੇ ਆਧਾਰ ਤੇ ਪੰਜਾਬ ਦੇ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਦੀ ਗੱਲ ਆਉਂਦੀ ਹੈ ਤਾਂ ਦੋਹਰੇ ਮਾਪਦੰਡ ਨਹੀਂ ਅਪਣਾਏ ਜਾਣੇ ਚਾਹੀਦੇ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਪੰਜਾਬ ਦੇ ਇੱਕ ਭਗੌੜੇ ਗੈਂਗਸਟਰ ਨੂੰ ਭਾਰਤ ਵਾਪਸ ਰਿਪੋਰਟ ਕਰਨ ਵਿਚ ਸਫਲਤਾ ਹਾਸਲ ਕੀਤੀ ਏ ਉਹ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਵਿਚ ਸ਼ਾਮਲ ਸੀ ਅਤੇ ਕਤਲ ਤੇ ਹਥਿਆਰਾਂ ਬਾਰੇ ਕਾਨੂੰਨ ਸਮੇਤ ਕਈ ਘਿਨਾਉਣੇ ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਸੀ ਨੋਮੈਡ ਹੰਟ ਨਾਂ ਦੀ ਇਸ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਕਿਹਾ ਕਿ ਰਾਜ ਪੁਲਿਸ ਦੀ ਗੈਂਗਸਟਰ ਵਿਰੋਧੀ ਟਾਸਕ ਫੋਰਸ AGTF ਅਤੇ ਓਵਰਸੀਜ਼ ਫਿਜੀਟਿਵ ਟਰੈਕਿੰਗ ਐਂਡ ਐਕਸਟ੍ਰਾਡੀਸ਼ਨ ਸੈੱਲ OFTEC ਪਿਛਲੇ 6 ਮਹੀਨਿਆਂ ਤੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਏਜੰਸੀਆਂ ਨਾਲ ਨੇੜਿਓ ਤਾਲਮੇਲ ਕਰਕੇ ਗੈਂਗਸਟਰ ਜੋਬਨਜੀਤ ਸਿੰਘ ਦਾ ਪਤਾ ਲਾ ਰਹੇ ਸਨ ਉਨ੍ਹਾਂ ਕਿਹਾ ਕਿ ਮੁਲਜ਼ਮ ਕਈ ਦੇਸ਼ਾਂ ਵਿਚ ਕੰਮ ਕਰਕੇ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ ਉਹ ਪੰਜਾਬ ਵਿਚ ਦਰਜ ਕਤਲ ਦੇ 4 ਮਾਮਲਿਆਂ ਵਿਚ ਲੋੜੀਂਦਾ ਸੀ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ XNLA@AIRRN ਜਲੰਧਰ ਸਾਡਾ ਫੇਸਬੁੱਕ ਪੇਜ ਏ RNU-A

ਯਾਰ ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਲਕੇ ਸਵੇਰੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਵਿਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 136ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ

ਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲਾਂ ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿਚ ਵੀ ਪ੍ਰਸਾਰਿਤ ਕਰੇਗਾ। ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆ ਨੇ ਬੀਤੇ ਦਿਨੀ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਮਹੁਆਣਾ ਵਿਖੇ ਦਿਉਣ ਖੇੜਾ 'ਚ ਲੋਕ ਮਿਲਣੀ ਕਰਕੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਇਨ੍ਹਾਂ ਸਮੱਸਿਆਵਾਂ ਤੇ ਜਲਦ ਨਿਪਟਾਰੇ ਲਈ ਸਬੰਧਿਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਦੀ ਨਵੀਂ ਰਿਵਾਇਤ ਸ਼ੁਰੂ ਕੀਤੀ ਹੈ, ਜਿਸ ਵਿਚ ਹਰ ਪੈਸਾ ਲੋਕ ਭਲਾਈ ਲਈ ਖਰਚਿਆ ਜਾ ਰਿਹਾ ਹੈ। ਸਾਬਕਾ ਫੌਜੀਆਂ ਦੀ ਜਥੇਬੰਦੀ ਐਕਸ ਸਰਵਿਸਮੈਨ ਵੈਲਫੇਅਰ ਯੂਨੀਅਨ ਕੋਟਕਪੂਰਾ ਦੇ ਸਥਾਨਕ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡਾ ਦੇਸ਼, ਪੰਜਾਬ ਅਤੇ ਸਮਾਜ ਫੌਜੀ ਵੀਰਾਂ ਦਾ ਤੇ ਉਨ੍ਹਾਂ ਦੇ ਪਰਿਵਾਰ ਦਾ ਦੇਣਾ ਨਹੀਂ ਦੇ ਸਕਦਾ। ਉਨ੍ਹਾਂ ਫੌਜੀ ਵੀਰਾਂ ਦੀ ਮਿਹਨਤ, ਲਗਨ, ਇਮਾਨਦਾਰੀ ਅਤੇ ਕੁਰਬਾਨੀ ਤੇ ਜਜ਼ਬੇ ਦੀਆਂ ਅਨੇਕਾਂ ਉਦਾਹਰਨਾਵਾਂ ਦਿੱਤੀਆਂ ਤੇ ਦੱਸਿਆ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਫੌਜੀ ਵੀਰਾਂ ਦਾ ਮਾਣ ਸਤਿਕਾਰ ਬਰਕਰਾਰ ਰੱਖਿਆ ਜਾ ਰਿਹਾ ਹੈ। ਸ੍ਰੀ ਸੰਧਵਾ ਨੇ 15 ਅਗਸਤ ਅਤੇ 26 ਜਨਵਰੀ ਵਾਲੇ ਇਤਿਹਾਸਕ ਦਿਨਾਂ ਮੌਕੇ ਹੋਣ ਵਾਲੇ ਸਰਕਾਰੀ ਸਮਾਗਮਾਂ ਵਿਚ ਫੌਜੀ ਵੀਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਣਦਾ ਮਾਣ ਸਤਿਕਾਰ ਪ੍ਰਸ਼ਾਸਨ ਵੱਲੋਂ ਦੇਣ ਦਾ ਭਰੋਸਾ ਦਵਾਇਆ। ਜਥੇਬੰਦੀ ਵੱਲੋਂ ਰੱਖੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਦਿਆਂ ਸਪੀਕਰ ਨੇ ਕਿਹਾ ਕਿ ਕੁਝ ਦਿਨਾਂ ਬਾਅਦ ਸਾਬਕਾ ਫੌਜੀਆਂ ਦੀ ਜਥੇਬੰਦੀ ਨੂੰ ਆਪਣਾ ਦਫ਼ਤਰ ਨਵਿਆਉਣ ਅਤੇ ਹੋਰ ਸਹੂਲਤਾਂ ਸੰਬੰਧੀ ਬਣਦੀ ਰਕਮ ਦਾ ਚੈੱਕ ਪਹੁੰਚਾਇਆ ਜਾਏਗਾ। ਡਾਕਟਰ BR ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ NIT ਜਲੰਧਰ ਵੱਲੋਂ ਭਾਰਤੀ ਗੁਣਵੱਤਾ ਪ੍ਰੀਸ਼ਦ ਦੇ ਅਧੀਨ ਕੰਮ ਕਰ ਰਹੇ ਨੈਸ਼ਨਲ ਐਕਰੀਡੇਟੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬਰੇਸ਼ਨ ਲੈਬੋਰੇਟਰੀਜ਼ ਦੇ ਸਹਿਯੋਗ ਨਾਲ NABL ਜਾਗਰੂਕਤਾ ਵਰਕਸ਼ਾਪ ਕਰਾਈ ਗਈ। ਇਹ ਵਰਕਸ਼ਾਪ ਸੰਸਥਾ ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨੌਜੀਆ ਦੀ ਪਹਿਲ ਤੇ ਕਰਵਾਈ ਗਈ। ਇਸ ਦਾ ਮਕਸਦ ਸੰਸਥਾ ਦੀਆਂ ਵੱਖ ਵੱਖ ਲੈਬੋਰੇਟਰੀਆਂ ਨੂੰ NABL ਮਾਨਤਾ ਦਿਵਾਉਣ ਲਈ ਜਾਗਰੂਕਤਾ ਪੈਦਾ ਕਰਨਾ ਅਤੇ ਲੈਬਾਂ ਵਿਚ ਗੁਣਵੱਤਾ ਦੇ ਮਿਆਰ ਹੋਰ ਮਜ਼ਬੂਤ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਦੇਸ਼ ਅਤੇ ਵਿਦੇਸ਼ ਵਿਚ ਵਧੀਆ ਪਛਾਣ ਮਿਲ ਸਕੇ। ਜੰਮੂ ਕਸ਼ਮੀਰ ਵਿਚ ਭਾਰੀ ਬਾਰਿਸ਼ ਕਾਰਨ ਲਗਾਤਾਰ 6 ਦਿਨਾਂ ਤੱਕ ਮੁਅੱਤਲ ਰਹਿਣ ਤੋਂ ਬਾਅਦ ਸ੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਅੱਜ ਮੁੜ ਸ਼ੁਰੂ ਹੋ ਗਈ ਏ। ਰਸਤੇ ਤੇ ਲਗਾਤਾਰ ਬਾਰਿਸ਼, ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹਾਂ ਦੇ ਜੋਖਮ ਕਾਰਨ ਯਾਤਰਾ ਨੂੰ ਰੋਕ ਦਿੱਤਾ ਗਿਆ ਸੀ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਦੌਰਾਨ ਪੰਜਾਬ ਵਿਚ ਕੁਝ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਏ। ਹਰਿਆਣਾ ਤੇ ਚੰਡੀਗੜ੍ਹ ਵਿਚ ਵੀ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਏ। ਹਿਮਾਚਲ ਪ੍ਰਦੇਸ਼ ਵਿਚ ਵੀ ਇਸ ਮਹੀਨੇ ਦੀ 28 ਤਰੀਕ ਤੱਕ ਕਿਸੇ ਤਰ੍ਹਾਂ ਦੇ ਹਾਲਾਤ ਰਹਿਣ ਦੀ ਉਮੀਦ ਏ। ਹੁਣੇ ਹੁਣੇ ਮਿਲੀ ਖ਼ਬਰ ਮੁਤਾਬਿਕ ਸਰਕਾਰ ਵੱਲੋਂ ਇਸ ਦੀਆਂ ਮੰਗਾਂ ਮੰਨਣ ਤੋਂ ਬਾਅਦ CJP ਨੇ ਆਪਣਾ ਅੰਦੋਲਨ ਵਾਪਸ ਲੈ ਲਿਆ ਹੈ। ਕੇਂਦਰੀ ਮੰਤਰੀ JP ਨੱਡਾ ਤੇ ਜਤਿੰਦਰ ਸਿੰਘ ਨੇ CJP ਵਫਦ ਨਾਲ ਤੀਜੇ ਗੇੜ ਦੀ ਗੱਲਬਾਤ ਕੀਤੀ, ਜਿਸ ਵਿਚ ਪ੍ਰੀਖਿਆ ਪ੍ਰਣਾਲੀ ਵਿਚ ਸੁਧਾਰ ਤੇ ਪੇਪਰ ਲੀਕ ਨੂੰ ਰੋਕਣ ਦੇ ਉਪਾਵਾਂ ਦੀਆਂ ਮੰਗਾਂ ਤੇ ਧਿਆਨ ਕੇਂਦਰਿਤ ਕੀਤਾ ਗਿਆ। ਬਾਅਦ ਵਿਚ ਨਵੀਂ ਦਿੱਲੀ ਵਿਚ CJP ਵਫਦ ਨਾਲ ਇਕ ਸਾਂਝੀ ਪ੍ਰੈਸ ਕਾਨਫਰੰਸ ਵਿਚ ਸ੍ਰੀ ਨੱਡਾ ਨੇ ਕਿਹਾ ਕਿ ਮੀਟਿੰਗ ਦੌਰਾਨ ਸਰਕਾਰ CJP ਦੀਆਂ ਮੰਗਾਂ ਨਾਲ ਸਹਿਮਤ ਹੋ ਗਈ ਕਿ ਮੁਜ਼ਾਹਰਾਕਾਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਣੀ ਅਤੇ ਉਨ੍ਹਾਂ ਵਿਰੁੱਧ ਕੋਈ FIR ਦਰਜ ਨਹੀਂ ਕੀਤੀ ਜਾਣੀ ਚਾਹੀਦੀ। ਭਾਰਤ ਨੇ ਗਲਾਸਗੋ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਆਪਣਾ ਪਹਿਲਾ ਤਮਗਾ ਜਿੱਤਿਆ ਹੈ। ਝੰਡੂ ਕੁਮਾਰ ਨੇ ਮਰਦਾਂ ਦੇ ਹੈਵੀ ਵੇਟ ਪੈਰਾ ਵੇਟਲਿਫਟਿੰਗ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਜਿੱਤਿਆ। ਉਨ੍ਹਾਂ 190 ਕਿਲੋਗ੍ਰਾਮ ਭਾਰ ਚੁੱਕਿਆ ਤੇ ਤੀਜਾ ਸਥਾਨ ਹਾਸਲ ਕੀਤਾ। ਆਖਿਰ ਵਿਚ ਖਾਸ ਖਬਰਾਂ ਇਕ ਵਾਰ ਫੇਰ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਸਰਕਾਰ ਵੱਲੋਂ ਮੰਗਾਂ ਮੰਨਣ ਤੋਂ ਬਾਅਦ CJP ਨੇ ਆਪਣਾ ਅੰਦੋਲਨ ਵਾਪਸ ਲੈ ਲਿਆ ਹੈ। ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਪੰਜਾਬ ਦੇ ਇੱਕ ਭਗੌੜੇ ਗੈਂਗਸਟਰ ਨੂੰ ਭਾਰਤ ਡਿਪੋਰਟ ਕਰਾਉਣ 'ਚ ਸਫਲਤਾ ਹਾਸਲ ਕੀਤੀ ਏ। ਤੇ ਗਲਾਸਗੋ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਤੇ ਪਹਿਲਾ ਤਮਗਾ ਜਿੱਤਦਿਆਂ ਝੰਡੂ ਕੁਮਾਰ ਨੇ ਮਰਦਾਂ ਦੇ ਹੈਵੀ ਵੇਟ ਪੈਰਾ ਵੇਟ ਲਿਫਟਿੰਗ ਮੁਕਾਬਲੇ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਦੇ 6:30 ਤੇ 30 ਸਕਿੰਟ ਹੋ ਰਹੇ ਨੇ। ਹੁਣ ਪੇਸ਼ ਹੈ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਨੀ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਨੇ ਨਿਸ਼ਾਂਤ ਕੁਮਾਰ। ਆਓ ਸੁਣਦੇ ਹਾਂ ਜਾਣਕਾਰੀਆਂ, ਸੰਦੇਸ਼ਾਂ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਯੁਵਾਨੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ। ਖਬਰਾਂ ਦਾ ਇਹ ਬੁਲੇਟਿਨ ਰਿਲੇਅ ਕੀਤਾ ਜਾ ਰਿਹਾ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏਆਈਆਰ ਰਾਹੀਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ

ਅਤੇ ਸਹਾਇਕ ਧੰਦੇ ਵਜੋਂ ਡੇਅਰੀ ਉਤਪਾਦਨ ਦਾ ਕੰਮ ਕਰਦੇ ਹਨ। ਮੇਰੇ ਪਿਤਾ ਜੀ ਨੇ ਹਮੇਸ਼ਾ ਮੇਰਾ ਹਰ ਸੁਪਨਾ ਆਪਣਾ ਸਮਝਿਆ ਅਤੇ ਬਿਨਾਂ ਕਿਸੇ ਸ਼ਰਤ ਤੋਂ ਮੇਰੇ ਤੇ ਭਰੋਸਾ ਕਰਦੇ ਹੋਏ ਮੇਰੀ ਹਰ ਜ਼ਰੂਰਤ ਪੂਰੀ ਕੀਤੀ। ਉਹ ਹਮੇਸ਼ਾ ਮੇਰੇ ਨਾਲ ਖੜੇ ਰਹੇ। ਮੇਰੇ ਪਿਤਾ ਜੀ ਦੀ ਤਾਕਤ ਮੇਰੇ ਮਾਤਾ ਜੀ ਸੁਰਿੰਦਰਪਾਲ ਕੌਰ ਇੱਕ ਗ੍ਰਹਿਣੀ ਹਨ। ਉਹਨਾਂ ਦੀ ਪਰਵਰਿਸ਼ ਨੇ ਮੇਰੇ ਅਤੇ ਮੇਰੇ ਭਰਾ ਦੀ ਜ਼ਿੰਦਗੀ ਨੂੰ ਇੱਕ ਤਾਕਤਵਰ ਰੂਪ ਦਿੱਤਾ। ਮੇਰਾ ਛੋਟਾ ਭਰਾ ਅਨਿਕੇਤ ਮੇਰੀ ਉਹ ਸੱਜੀ ਬਾਂਹ ਹੈ ਜਿਸ ਦੇ ਨਾਲ ਖੜਨ ਨਾਲ ਮੇਰਾ ਹੌਸਲਾ ਦੁੱਗਣਾ ਹੋ ਜਾਂਦਾ ਹੈ। ਅੰਗਰੇਜ਼ੀ ਦੀ ਇੱਕ ਖੂਬ ਕਹਾਵਤ ਹੈ ਕਿ ਇਟ ਟੇਕਸ ਅ ਵਿਲੇਜ ਟੂ ਰੇਜ਼ ਅ ਕਿਡ, ਯਾਨੀ ਇੱਕ ਬੱਚੇ ਦੀ ਪਰਵਰਿਸ਼ ਲਈ ਇੱਕ ਪੂਰਾ ਪਿੰਡ ਲੱਗਦਾ ਹੈ ਤੇ ਮੇਰੇ ਇਸ ਪਿੰਡ ਦਾ ਇੱਕ ਵੱਡਾ ਹਿੱਸਾ ਮੇਰਾ ਨਾਨਕਾ ਤੇ ਦਾਦਕਾ ਪਰਿਵਾਰ ਹੈ। ਇਸੇ ਪਿੰਡ ਵਿੱਚ ਮੇਰੀ ਸੋਚ, ਮੇਰੀ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਬਣਾਉਣ ਵਾਲੀ ਸ਼ਖਸੀਅਤ ਸਨ ਮੇਰੇ ਮਾਤਾ ਜੀ ਦੇ ਦਾਦੀ, ਮੇਰੇ ਪੜਨਾਨੀ ਸ਼ਾਂਤੀ ਦੇਵੀ। ਉਹਨਾਂ ਦੀਆਂ ਗੱਲਾਂ ਅੱਜ ਵੀ ਮੇਰੇ ਲਈ ਰਾਹ ਦਿਖਾਉਣ ਵਾਲੀ ਰੋਸ਼ਨੀ ਹਨ। ਉਹ ਬੇਹੱਦ ਮਜ਼ਬੂਤ ਇਰਾਦਿਆਂ ਵਾਲੀ, ਨਿਡਰ ਅਤੇ ਹਰ ਹਾਲਾਤ ਦਾ ਡਟ ਕੇ ਸਾਹਮਣਾ ਕਰਨ ਵਾਲੀ ਔਰਤ ਸਨ। ਮੈਂ ਅਕਸਰ ਸੁਣਿਆ ਕਰਦੀ ਸੀ ਕਿ 80 ਦੇ ਦਹਾਕੇ ਵਿੱਚ ਜਦ ਪਰਿਵਾਰ ਨੂੰ ਕੁਝ ਚਿਰ ਲਈ ਪਿੰਡ ਛੱਡਣਾ ਪਿਆ ਤਾਂ ਉਹ ਨਾ ਸਿਰਫ ਇਕੱਲੇ ਪਿੰਡ ਰਹੇ, ਉਹਨਾਂ ਨੇ ਉੱਥੇ ਘਰ ਦੇ ਨਾਲ ਨਾਲ ਖੇਤ ਖਲਿਆਨ ਵੀ ਸੰਭਾਲੇ। 47, 84 ਹੜ, ਸੋਕੇ ਤੇ ਅਨੇਕਾਂ ਹੀ ਸੰਤਾਪ ਹੰਡਾ ਚੁੱਕੇ ਪੜਨਾਨੀ ਜੀ ਸਾਨੂੰ ਬੱਚਿਆਂ ਨੂੰ ਹਮੇਸ਼ਾ ਇਹੀ ਸਿਖਾਉਂਦੇ ਸਨ ਕਿ ਹਾਲਾਤ ਕਦੇ ਵੀ ਇਨਸਾਨ ਦੀ ਪਛਾਣ ਨਹੀਂ ਬਣਦੇ, ਸਗੋਂ ਉਹਨਾਂ ਨਾਲ ਨਜਿੱਠਣ ਦਾ ਹੌਸਲਾ ਸਾਡਾ ਕਿਰਦਾਰ ਤੈਅ ਕਰਦਾ ਹੈ। ਅੱਜ ਵੀ ਜ਼ਿੰਦਗੀ ਦੇ ਕਈ ਫੈਸਲਿਆਂ ਵਿੱਚ ਮੈਂ ਉਹਨਾਂ ਦੀ ਦ੍ਰਿੜਤਾ ਤੇ ਸਿੱਖਿਆਵਾਂ ਯਾਦ ਰੱਖਦੀ ਹਾਂ। ਇਸ ਦੇ ਨਾਲ ਹੀ ਆਓ ਸੁਣਦੇ ਹਾਂ ਇਹ ਗੀਤ, ਸਾਡੇ ਸਭ ਦੇ ਪਰਿਵਾਰਾਂ ਦੀਆਂ ਬੋੜ ਦੀਆਂ ਛਾਵਾਂ, ਸਾਡੀਆਂ ਦਾਦੀਆਂ ਨਾਨੀਆਂ ਤੋਂ ਪ੍ਰੇਰਿਤ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 26 ਜੁਲਾਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਐਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਨਾ ਟੂਟਣਾ ਨਾ ਰੂਠਣਾ ਨਾ ਕਰਨਾ ਕੋਈ ਬਹਾਨਾ ਤੁਮ ਨਾ ਟੂਟਣਾ ਨਾ ਰੂਠਣਾ ਨਾ ਕਰਨਾ ਕੋਈ ਬਹਾਨਾ ਤੁਮ ਮੈਂ ਹੂੰ ਤੋ ਸਭ ਕੁਛ ਹੈ ਬਸ ਖੁਦ ਕੋ ਯੇ ਯਾਦ ਦਿਲਾਨਾ ਤੁਮ
2: ਤੇ ਸਿਰਫ ਅਸੀਂ ਹੀ ਨਹੀਂ ਸਾਡੇ ਨਾਲ ਨੇ ਸਾਡੇ ਸਰੋਤੇ ਪ੍ਰੋਗਰਾਮ ਪੈਗਾਮ ਦੇ ਵਿੱਚ ਆਪਣੇ ਬਿਹਤਰੀਨ ਖੂਬਸੂਰਤ ਪੈਗਾਮਾਂ ਦੇ ਨਾਲ
1: ਬਿਲਕੁਲ 77173 73 146 ਤੇ ਸਰੋਤਿਆਂ ਨੇ ਭੇਜੇ ਸਾਨੂੰ ਪੈਗਾਮ
2: ਤੇ ਇਹ ਸਾਰੇ ਹੀ ਭੇਜੇ ਹੋਏ ਪੈਗਾਮ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗਾ ਮੈਂ ਮਨਦੀਪ ਰਜੋਰਾ ਤੇ ਮੇਰੇ ਨਾਲ
1: ਦੀਪਾ ਛਾਬੜਾ।
2: ਸੁਣਨਾ ਨਾ ਭੁੱਲਣਾ ਸਰੋਤਿਓ ਪ੍ਰੋਗਰਾਮ ਪੈਗਾਮ ਮਿਤੀ 26 ਜੁਲਾਈ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ
1: ਜੀ ਬਿਲਕੁਲ ਸਰੋਤਿਓ ਆਪਣੀ ਅਲਾਰਮ ਘੜੀ ਤੇ ਅਲਾਰਮ ਲਾ ਲੋ 26 ਜੁਲਾਈ ਸਵੇਰੇ 7 ਵਜੇ ਪ੍ਰੋਗਰਾਮ ਪੈਗਾਮ।
3: ਪ੍ਰੋਗਰਾਮ ਮੇਰੀਆਂ ਗੱਲਾਂ ਮੇਰੇ ਗੀਤ ਵਿੱਚ ਜੇ ਮੈਂ ਆਪਣੇ ਬਚਪਨ ਦੀਆਂ ਯਾਦਾਂ ਦੀ ਗੱਲ ਕਰਾਂ ਤਾਂ ਇੱਕ ਦ੍ਰਿਸ਼ ਬੜਾ ਸਾਫ਼ ਮੇਰੇ ਮੂਹਰੇ ਆ ਜਾਂਦਾ ਹੈ। ਜਦ ਕਦੀ ਵੀ ਗਰਮੀ ਦੀਆਂ ਛੁੱਟੀਆਂ ਵਿੱਚ ਅਸੀਂ ਨਾਨਕੇ ਜਾਣਾ ਤਾਂ ਸਾਰਾ ਦਿਨ ਖੂਬ ਮਸਤੀ ਕਰਨੀ, ਫਿਰ ਰਾਤ ਸਮੇਂ ਜਦ ਬਿਜਲੀ ਦੇ ਕੱਟ ਲੱਗਣੇ ਤਾਂ ਸਾਰੇ ਬੱਚਿਆਂ ਦਾ ਗਰਮੀ ਤੋਂ ਧਿਆਨ ਭਟਕਾਉਣ ਲਈ ਮੇਰੇ ਨਾਨਾ ਜੀ ਨੇ ਸਾਨੂੰ ਠੰਡੇ ਠੰਡੇ ਅੰਬ ਲਿਆ ਕੇ ਦੇਣੇ ਤੇ ਮੇਰੇ ਮਾਮਾ ਜੀ ਨੇ ਸਾਨੂੰ ਖੇਡ ਲਾ ਲੈਣਾ, ਉਹਨਾਂ ਸਭ ਬੱਚਿਆਂ ਨੂੰ ਕੁਝ ਨਾ ਕੁਝ ਕਲਾਕਾਰੀ ਕਰਨ ਲਈ ਕਹਿਣਾ, ਅਸੀਂ ਵੀ ਹੁੱਬ ਕੇ ਹਿੱਸਾ ਲੈਣਾ। ਕਿਸੇ ਨੇ ਚੁਟਕਲੇ ਸੁਣਾਉਣੇ, ਕਿਸੇ ਨੇ ਗੀਤ ਗਾਉਣਾ, ਮੇਰੇ ਛੋਟੇ ਭਰਾ ਨੇ ਮੇਜ ਦੀ ਢੋਲਕੀ ਬਣਾ ਨਾਲ ਨਾਲ ਸਾਜ਼ ਦੇਣਾ ਤੇ ਅਸੀਂ ਭੈਣਾਂ ਨੇ ਰਲ ਕੇ ਨੱਚਣਾ। ਇਹ ਕਰਦਿਆਂ ਬਿਜਲੀ ਕਦੋਂ ਵਾਪਸ ਆ ਜਾਣੀ ਸਾਨੂੰ ਬਿਲਕੁਲ ਅਹਿਸਾਸ ਨਾ ਹੋਣਾ। ਇਹਨਾਂ ਛੋਟੀਆਂ ਛੋਟੀਆਂ ਆਦਤਾਂ ਸਦਕੇ ਅੱਜ ਵੀ ਸਭ ਭੈਣ ਭਰਾਵਾਂ ਵਿੱਚ ਇਕੱਠੇ ਬੈਠ ਕੇ ਮਹਿਫਿਲ ਲਾਉਣ ਤੇ ਗੱਲਾਂ ਬਾਤਾਂ ਕਰਨ ਦਾ ਸ਼ੌਂਕ ਬਣਿਆ ਹੋਇਆ ਹੈ। ਮੇਰੇ ਖਿਆਲ ਵਿੱਚ ਭਾਰਤੀ ਪਰਿਵਾਰਾਂ ਦੀ ਸਭ ਤੋਂ ਵੱਡੀ ਖੂਬਸੂਰਤੀ ਹੀ ਇਹ ਹੈ ਕਿ ਅਸੀਂ ਅੱਜ ਵੀ ਇਕੱਠੇ ਬੈਠਣ, ਗੱਲਾਂ ਕਰਨ, ਹੱਸਣ ਤੇ ਇੱਕ ਦੂਜੇ ਨਾਲ ਸਮਾਂ ਬਿਤਾਉਣ ਨੂੰ ਅਹਿਮੀਅਤ ਦਿੰਦੇ ਹਾਂ। ਇਹ ਉਹ ਵੇਲੇ ਹੁੰਦੇ ਹਨ ਜਿੱਥੇ ਤਜਰਬੇ ਸਾਂਝੇ, ਮੁਸ਼ਕਲਾਂ ਹੌਲੀਆਂ ਅਤੇ ਖੁਸ਼ੀਆਂ ਦੁੱਗਣੀਆਂ ਹੋ ਜਾਂਦੀਆਂ ਹਨ। ਸ਼ਾਇਦ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਇਸ ਗੱਲ ਨੂੰ ਅਕਸਰ ਘੱਟ ਅੰਕਿਆ ਜਾਂਦਾ ਹੈ, ਪਰ ਅਸਲ ਵਿੱਚ ਇਹੀ ਛੋਟੇ ਛੋਟੇ ਪਲ ਸਾਡੇ ਰਿਸ਼ਤਿਆਂ ਦੀ ਰੂਹ ਹਨ। ਇਸ ਦੇ ਨਾਲ ਹੀ ਸਰੋਤਿਓ ਆਓ ਸੁਣਦੇ ਹਾਂ ਮੇਰੀ ਪਸੰਦ ਦਾ ਇਹ ਗੀਤ।

ਸਗੋਂ ਅਜਿਹੀ ਹਾਲਤ ਹੈ ਜਿਸ ਨੂੰ ਸਮੇਂ ਸਿਰ ਸਮਝਣਾ ਅਤੇ ਉਸ ਬਾਰੇ ਗੱਲ ਕਰਨਾ ਬਹੁਤ ਜ਼ਰੂਰੀ ਹੈ। ਮੇਰਾ ਮੰਨਣਾ ਹੈ ਕਿ ਮਾਨਸਿਕ ਸਿਹਤ ਦਾ ਧਿਆਨ ਰੱਖਣ ਲਈ ਕੁਝ ਛੋਟੀਆਂ ਛੋਟੀਆਂ ਗੱਲਾਂ ਸਾਡੀ ਬਹੁਤ ਮਦਦ ਕਰ ਸਕਦੀਆਂ ਹਨ, ਜਿਵੇਂ ਕਿ ਆਪਣੇ ਪਰਿਵਾਰ ਜਾਂ ਕਿਸੇ ਭਰੋਸੇਮੰਦ ਦੋਸਤ ਨਾਲ ਖੁੱਲ੍ਹ ਕੇ ਗੱਲ ਕਰੋ। ਹਰ ਰੋਜ਼ ਕੁਝ ਸਮਾਂ ਆਪਣੇ ਲਈ ਰੱਖੋ, ਚਾਹੇ ਉਹ ਸੈਰ ਹੋਵੇ, ਕਿਤਾਬ ਪੜ੍ਹਨੀ ਹੋਵੇ, ਸੰਗੀਤ ਸੁਣਨਾ ਹੋਵੇ ਜਾਂ ਅਰਦਾਸ ਜਾਂ ਧਿਆਨ ਕਰਨਾ। ਅਤੇ ਜੇ ਕਦੇ ਲੱਗੇ ਕਿ ਮਨ ਦਾ ਬੋਝ ਇਕੱਲਿਆਂ ਨਹੀਂ ਚੱਲਿਆ ਜਾ ਰਿਹਾ ਤਾਂ ਕਿਸੇ ਮਾਹਰ ਕੌਂਸਲਰ ਜਾਂ ਡਾਕਟਰ ਦੀ ਮਦਦ ਲੈਣ ਤੋਂ ਕੋਈ ਝਿਜਕ ਨਹੀਂ ਹੋਣੀ ਚਾਹੀਦੀ। ਦੋਸਤੋ, ਮਦਦ ਮੰਗਣਾ ਆਪਣੇ ਆਪ ਦੀ ਸੰਭਾਲ ਕਰਨ ਦਾ ਹੌਸਲਾ ਹੈ। ਤਾਂ ਆਓ ਇਸ ਦੇ ਨਾਲ ਹੀ ਸੁਣਦੇ ਹਾਂ ਜ਼ਿੰਦਗੀ ਦੀਆਂ ਡੂੰਘਾਈਆਂ 'ਤੇ ਆਧਾਰਿਤ ਇਹ ਗੀਤ।

ਗੀਤੋਂ ਬਾਅਦ ਸਵਾਗਤ ਹੈ ਆਪ ਸਭ ਦਾ ਪ੍ਰੋਗਰਾਮ ਮੇਰੀਆਂ ਗੱਲਾਂ ਮੇਰੇ ਗੀਤ ਵਿੱਚ। ਦੋਸਤੋ, ਜ਼ਿੰਦਗੀ ਵਿੱਚ ਕੁਝ ਅਧਿਆਪਕ ਮੈਨੂੰ ਸਕੂਲ ਅਤੇ ਕਾਲਜ ਤੋਂ ਬਾਹਰ ਕਿਤਾਬਾਂ ਵਿੱਚ ਵੀ ਮਿਲੇ। ਕਿਤਾਬਾਂ ਪੜ੍ਹਨ ਦੇ ਸ਼ੌਂਕ ਨੇ ਮੇਰੀ ਸੋਚ ਨੂੰ ਇੱਕ ਵੱਖਰਾ ਆਕਾਰ ਦਿੱਤਾ। ਮੇਰੀਆਂ ਮਨਪਸੰਦ ਕਿਤਾਬਾਂ ਵਿੱਚੋਂ ਇੱਕ ਹੈ ਨੰਗੇ ਪੈਰਾਂ ਦਾ ਸਫ਼ਰ। ਇਹ ਕਿਤਾਬ ਦਿਲੀਪ ਕੌਰ ਟਿਵਾਣਾ ਜੀ ਨੇ ਲਿਖੀ ਹੈ। ਇਹ ਉਹਨਾਂ ਦੀ ਸਵੈ ਜੀਵਨੀ ਹੈ। ਇਸ ਕਿਤਾਬ ਨੇ ਮੈਨੂੰ ਇਹ ਅਹਿਸਾਸ ਕਰਾਇਆ ਕਿ ਸੰਘਰਸ਼ ਇਨਸਾਨ ਨੂੰ ਤੋੜਦਾ ਨਹੀਂ, ਸਗੋਂ ਉਸਨੂੰ ਹੋਰ ਮਜ਼ਬੂਤ ਅਤੇ ਸੰਜੀਦਾ ਬਣਾਉਂਦਾ ਹੈ। ਇਸ ਵਿੱਚ ਜ਼ਿੰਦਗੀ ਦੀ ਸਾਦਗੀ, ਸੱਚਾਈ ਅਤੇ ਹਿੰਮਤ ਦਾ ਜੋ ਰੰਗ ਹੈ, ਉਹ ਲੰਬੇ ਸਮੇਂ ਤੱਕ ਮਨ ਵਿੱਚ ਵਸਿਆ ਰਹਿ ਜਾਂਦਾ ਹੈ। ਇਸੇ ਤਰ੍ਹਾਂ ਖਾਲਿਦ ਹੁਸੈਨੀ ਦੀ ਕਿਤਾਬ 1000 Splendid Suns ਮੇਰੇ ਦਿਲ ਦੇ ਬਹੁਤ ਨੇੜੇ ਹੈ। ਇਹ ਕਹਾਣੀ ਮੈਨੂੰ ਮਨੁੱਖੀ ਰਿਸ਼ਤਿਆਂ ਦੀ ਡੂੰਘਾਈ, ਔਰਤਾਂ ਦੀ ਅਦਭੁਤ ਹਿੰਮਤ, ਕੁਰਬਾਨੀ ਅਤੇ ਉਮੀਦ ਦੀ ਤਾਕਤ ਨਾਲ ਰੂਬਰੂ ਕਰਾਉਂਦੀ ਹੈ। ਇਹ ਕਿਤਾਬ ਪੜ੍ਹਦਿਆਂ ਕਈ ਵਾਰ ਅੱਖਾਂ ਨਮ ਹੋ ਜਾਂਦੀਆਂ ਹਨ, ਪਰ ਨਾਲ ਹੀ ਇਹ ਯਕੀਨ ਵੀ ਪੈਦਾ ਹੁੰਦਾ ਹੈ ਕਿ ਸਭ ਤੋਂ ਔਖੇ ਸਮੇਂ ਵਿੱਚ ਵੀ ਇਨਸਾਨ ਉਮੀਦ ਦਾ ਦਮਨ ਨਹੀਂ ਛੱਡਦਾ। ਇਸੇ ਤਰ੍ਹਾਂ ਇੱਕ ਹੋਰ ਕਿਤਾਬ ਜੋ ਕਿ ਕਾਵਿ ਸੰਗ੍ਰਹਿ ਹੈ ਹਰਮਨਜੀਤ ਸਿੰਘ ਵੱਲੋਂ, ਰਾਣੀ ਤੱਤ ਮੇਰੇ ਦਿਲ ਦੇ ਬਹੁਤ ਕਰੀਬ ਹੈ। ਸਾਹਿਤ ਵਿੱਚ ਮੇਰੇ ਇੰਟਰਸਟ ਨੇ ਮੈਨੂੰ ਲਿਖਣ ਵੱਲ ਵੀ ਪ੍ਰੇਰਿਆ। ਇਸ ਵਿੱਚ ਇਸ ਕਿਤਾਬ ਦਾ ਬਹੁਤ ਵੱਡਾ ਹੱਥ ਹੈ। ਮੇਰਾ ਮੰਨਣਾ ਹੈ ਕਿ ਚੰਗੀਆਂ ਕਿਤਾਬਾਂ ਜ਼ਿੰਦਗੀ ਨੂੰ ਚੰਗੀ ਸੇਧ ਦੇਣ ਦਾ ਦਮ ਰੱਖਦੀਆਂ ਹਨ। ਇਸ ਲਈ ਮੈਂ ਹਰ ਕਿਸੇ ਨੂੰ ਇਹੀ ਕਹਿਣਾ ਚਾਹਾਂਗੀ ਕਿ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਕਦੇ ਕਦੇ ਇੱਕ ਚੰਗੀ ਕਿਤਾਬ ਲਈ ਵੀ ਸਮਾਂ ਜ਼ਰੂਰ ਕੱਢ

ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਦਾ ਸੰਚਾਲਨ ਕੀਤਾ ਨਿਸ਼ਾਂਤ ਕੁਮਾਰ ਨੇ। FM ਬੈਂਡ 101.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਨਾਲ। ਇਸ ਵੇਲੇ ਸ਼ਾਮ ਦੇ 7 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਸਰੋਤਿਆਂ ਦੀਆਂ ਫਰਮਾਨ।

0: ਜੀ ਸਮਾਂ ਹੋ ਚੁੱਕਿਆ ਸ਼ਾਮ ਦੇ 7:06 ਤੇ ਪਹਿਲੇ ਸਰੋਤਾ ਪਹਿਲੀ ਫਰਮਾਇਸ਼ ਪ੍ਰੋਗਰਾਮ 'ਚ ਜੁੜ ਚੁੱਕੇ ਨੇ,
1: ਕਰਦੇ ਹਾਂ
0: ਸਵਾਗਤ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ
1: ਜੀ? ਮੈਂ ਭੁੱਚੋ ਮੰਡੀ ਤੋਂ ਕੋਮਲ ਗੱਲ ਕਰ ਰਹੀ ਹਾਂ
0: ਜੀ। ਕੋਮਲ ਭੁੱਚੋ ਮੰਡੀ ਤੋਂ? ਇਹ ਇੰਨੀ ਕੁ ਖੁਸ਼ੀ ਹੈ, ਆਵਾਜ਼ 'ਚ ਇੰਨਾ ਕੁ ਉਤਸ਼ਾਹ ਹੈ, ਫੋਨ ਪਹਿਲੀ ਵਾਰ ਮਿਲਿਆ ਕਿ ਅੱਜ?
1: ਜੀ ਬਹੁਤ ਚਿਰ ਬਾਅਦ ਲੱਗਿਆ ਜੀ, ਬਹੁਤ ਚਿਰ ਬਾਅਦ।
0: ਅੱਛਾ ਜੀ, ਅੱਛਾ ਜੀ, ਠੀਕ ਹੈ। ਇਹ ਨਾ ਜਿਹੜੇ ਬੱਦਲ ਹੋਏ ਆ ਕੋਮਲ, ਤਾਂ ਹੀ ਹੋਏ ਆ।
1: ਹੋਰ ਜੀ, ਮੈਂ ਤਾਂ ਬੜੀ ਖੁਸ਼ ਹਾਂ ਅੱਜ।
0: ਠੀਕ ਹੈ, ਠੀਕ ਹੈ। ਕੋਮਲ, ਕੀ ਕਰਦੇ ਹੋ ਤੁਸੀਂ, ਸਾਨੂੰ ਦੱਸਣਾ ਚਾਹੋਗੇ? ਬਾਕੀ ਸਰੋਤਿਆਂ ਨਾਲ ਸਾਂਝੀ ਕਰੋਗੇ ਗੱਲ? ਹਾਂਜੀ
1: ਹਾਂਜੀ ਮੈਮ, ਮੈਂ ਪਲੱਸ ਟੂ ਕਰਕੇ ਆਈ ਹਾਂ। ਬਸ ਹਾਂਜੀ।
0: ਅੱਛਾ, ਪਲੱਸ ਟੂ ਦਾ ਰਿਜ਼ਲਟ ਆਇਆ ਤਾਂ ਬਹੁਤ ਟਾਈਮ ਹੋ ਗਿਆ, ਅੱਗੇ ਕੀ ਕਰ ਰਹੇ ਹੋ?
1: ਹੁਣ ਜੀ ਮੈਂ ਸਿਲਾਈ ਕਰ ਰਹੀ ਹਾਂ, ਸਿਲਾਈ ਸਿੱਖ ਰਹੀ ਹਾਂ।
0: ਵੈਰੀ ਗੁੱਡ। ਡਿਜ਼ਾਈਨ ਬਣਾਉਣੇ ਸਿੱਖ ਲਏ? ਇੰਨੀ ਤਰ੍ਹਾਂ ਦੀਆਂ ਬਾਹਾਂ ਚੱਲਦੀਆਂ, ਕਿਤੋਂ ਖੁੱਲੀ ਕਰਤੀ, ਕਿਤੋਂ ਭੀੜੀ ਕਰਤੀ, ਕਟਿੰਗ ਵੀ ਅੱਡ ਅੱਡ ਤਰੀਕੇ ਨਾਲ ਕਰਨੀ ਹੈ, ਸਾਰਾ ਕੁਛ ਸਿੱਖ ਰਹੇ ਹੋ?
1: ਹਾਂਜੀ ਹਾਂਜੀ।
0: ਤੇ ਗੁੱਸਾ ਜਾ ਨਹੀਂ ਆਉਂਦਾ ਵੀ ਇੱਕ ਤਰ੍ਹਾਂ ਦੇ ਸੂਟ ਨਹੀਂ ਪਾਈਂਦੇ ਹੈ ਨਾ ਮੰਮੀ ਵਰਗਿਆਂ ਤੋਂ? ਕਦੇ ਖੁੱਲੀ 'ਚ ਸਲਵਾਰ ਕਰ ਲਈ, ਕਦੇ ਫਰਸ਼ੀ ਕਰ ਲਈ, ਕਦੇ ਭੀੜੀ ਕਰ ਲਈ, ਕਦੇ ਉੱਚੀ ਕਰਤੀ?
1: ਹਲੇ
0: ਫਿਰ ਸਿਉਣ ਸਿੱਧੀ ਮਾਰਨੀ ਆਈ ਹੈ, ਸੋਹਣੀ ਸੋਹਣੀ।
1: ਹਾਂਜੀ ਜੀ, ਮੈਂ ਸੂਟ ਵੀ ਸਿਉਣ ਲੈਣੀ ਆ ਮਾੜੇ ਮੋਟੇ।
0: ਕੋਮਲ, ਇਹ ਚੱਕਰ ਤਾਂ ਨੀ ਕਿਤੇ ਵੀ ਇਹ ਤੁਸੀਂ ਸਿੱਖਣ ਦੇ ਬਹਾਨੇ ਢੇਰ ਸਾਰੇ ਸੂਟ ਆਪਦੇ ਹੀ ਬਣਾਉਣੇ ਹੋਣ, ਮੰਮੀ ਨੂੰ ਕਹਿ ਕੇ ਮੰਮਾ ਹੁਣ ਮੈਂ ਆਇਂਦਾ ਸਿੱਖਣਾ, ਹੁਣ ਮੈਂ ਆਇਂਦਾ ਸਿੱਖਣਾ?
1: ਹਲੇ ਤਾਂ ਸਿੱਖਿਆ ਹੀ ਨਹੀਂ।
0: ਠੀਕ ਹੈ, ਠੀਕ ਹੈ, ਮੈਨੇ ਪਹਿਲਾਂ ਹੀ ਪਲਾਨ ਖਰਾਬ ਕਰਤਾ ਹੈ ਨਾ।
1: ਹੋਰ ਜੀ,
0: ਨਹੀਂ ਕੀਤਾ
1: ਮੈਮ।
0: ਹਾਂਜੀ ਕੋਮਲ, ਕਿੰਨੇ ਦਿਨ ਪਹਿਲਾਂ ਆਵਾਜ਼ ਗੂੰਜ ਰਹੀ ਹੈ? ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦੋ।
1: ਮੈਮ ਪ੍ਰੀਤੀ ਬੋਲ ਰਹੀ ਹਾਂ ਜੀ।
0: ਪਰ ਧੱਕਾ ਕਰ ਗਏ ਤੁਸੀਂ, ਦੇਖ ਲਓ ਇੱਕ ਫੋਨ ਤੇ ਨਾ ਇੱਕ ਦੀ ਵਾਰੀ ਹੁੰਦੀ ਹੈ।
1: ਮੈਂ ਤਾਂ ਕੋਮਲ ਕਹਿੰਦੀ ਗੱਲ ਕਰ ਲੈ, ਮੈਂ ਤੁਹਾਡਾ ਫੋਨ ਮਿਲੇ।
0: ਅੱਛਾ, ਮਸਾਂ ਫੋਨ ਮਿਲਿਆ ਤੇ ਫਿਰ ਹੁਣ ਮਿਲਣ ਲੱਗ ਗਿਆ, ਅੱਗੇ ਤੋਂ ਵੀ ਮਿਲਿਆ ਕਰੂਗਾ।
1: ਠੀਕ ਹੈ ਜੀ, ਠੀਕ ਹੈ, ਹੋਰ ਠੀਕ ਹੋ ਜੀ ਤੁਸੀਂ?
0: ਹਾਂਜੀ, ਬਸ ਮੈਂ ਤਾਂ ਨਾ ਤੁਹਾਡੀ ਖੁਸ਼ੀ ਮਹਿਸੂਸ ਕਰਕੇ ਹੀ ਖੁਸ਼ ਹੋਈ ਜਾਨੀ ਆ
1: ਜੀ। ਅਜੇ ਤਾਂ ਮੇਰਾ ਟੱਬਰ ਹੀ ਕਮਲਾ ਹੋ ਗਈ।
0: ਨਾ ਭਾਈ ਨਾ, ਹੁਣ ਹੋਰ ਜਣਿਆਂ ਨਾਲ ਨਾ ਗੱਲ ਕਰਾਈਓ, ਕਿਤੇ ਸੱਚੀ ਨੂੰ ਕਮਲੇ ਹੋ ਜਾਓ।
1: ਬਸ
0: ਬਣਾ ਕੇ ਆਪ ਹੀ ਖਾ ਲਿਓ, ਠੀਕ ਹੈ?
1: ਠੀਕ ਹੈ ਜੀ,
0: ਚਲੋ।

0: ਗੱਲ ਕਰਕੇ ਮਨ ਹਲਕਾ ਕਰ ਲੈਂਦੇ।
1: ਹਾਂਜੀ ਹਾਂਜੀ
0: ਤੁਸੀਂ ਗੀਤ ਦੱਸੋ ਤੇ ਐਂ ਦੱਸ ਦਿਓ, ਦੇਖੋ ਮੈਂ ਆਵਾਜ਼ ਪਛਾਣ ਲਈ, ਬਾਕੀ ਸਰੋਤਿਆਂ ਨਾਲ ਜਾਣ ਪਛਾਣ ਕਰਾ ਦਿਓ।
1: ਮੈਂ ਜੀ ਹਰਵੰਤ ਸਿੰਘ ਬੋਲਦਾ, ਪਿੰਡ ਢੱਡੇ, ਡਿਸਟ੍ਰਿਕਟ ਬਠਿੰਡਾ ਤੋਂ।
0: ਜੀ
1: ਗੀਤ ਕਲੀਅਰ ਕੰਠ ਦਾ ਸੁਣਾ ਦਿਓ।
0: ਕਿਹੜਾ ਸੁਣਾਂਗੇ ਜੀ?
1: ਕਾਸਕ ਦੇ ਵਿੱਚੇ ਵੇਲੇ ਫਿਰ ਆਵਣ, ਮੈਂ ਫਿਰ ਖਲੋਣਾ ਉੱਥੇ ਜਿੱਥੇ ਤੂੰ ਲੰਘੇ।
0: ਲਓ ਜੀ ਗੀਤ ਪਹੁੰਚ ਗਿਆ ਤੁਹਾਡੇ ਤੱਕ, ਫੋਨ ਕਰਨ ਦੇ ਲਈ ਸ਼ੁਕਰੀਆ ਜੀ।

0: ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਇਸ ਵੇਲੇ ਚੱਲ ਰਿਹਾ ਹੈ ਪ੍ਰੋਗਰਾਮ ਸ਼ਾਮ ਸੁਹਾਨੀ।
1: ਜੀ ਸਰੋਤਿਓ, ਸਮਾਂ ਹੋ ਚੁੱਕਿਆ ਸ਼ਾਮ ਦੇ 7:21। ਅਗਲੇ ਸਰੋਤਾ ਪਹੁੰਚ ਚੁੱਕੇ ਨੇ 0164-2240-331 ਨੰਬਰ ਮਿਲਾ ਕੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ। ਥੋੜਾ ਜਿਹਾ ਰੇਡੀਓ ਸੈੱਟ ਤੋਂ ਇੱਧਰ ਉੱਧਰ ਹੋ ਜਾਓ, ਆਵਾਜ਼ ਚ ਗੂੰਜ ਪੈਣ ਲੱਗ ਗਈ ਬਾਈ ਜੀ।
2: ਹੋ ਗਿਆ ਜੀ।
1: ਹਾਂਜੀ, ਹੁਣ ਬਾਕੀ ਸਰੋਤਿਆਂ ਨਾਲ ਜਾਣ ਪਛਾਣ ਕਰਵਾ ਦਿਓ।
2: ਮੈਂ ਡਾਕਟਰ ਮਲਕੀਤ ਸਿੰਘ, ਪਿੰਡ ਗਿਆਨਾ ਜੀ।
1: ਕੀ ਹਾਲ ਚਾਲ ਨੇ ਤੁਹਾਡੇ ਵੱਲ?
2: ਠੀਕ ਹੈ ਭੈਣ ਜੀ, ਬਹੁਤ ਵਧੀਆ।
1: ਮੀਂਹ ਚੰਗੀ ਤਰ੍ਹਾਂ ਪੈ ਗਿਆ ਕਿ ਉਹੀ ਹੈ ਬਸ, ਕਿੰਨ ਮੀਨ ਹੌਲੀ ਕੱਪੜੇ ਗਿੱਲੇ ਕਰਾਤੇ ਤੇ ਫਿਰ ਤੂੰ।
2: ਨਾ ਨਹੀਂ, ਸਾਡੇ ਪਿੰਡ ਤੇ ਤਾਂ ਜੀ 1.5 ਘੰਟਾ ਪਈ ਗਿਆ ਪਰਸੋਂ ਜਿੱਥੇ।
1: ਲੈ ਫਿਰ ਤਾਂ ਹੀ ਸਾਡੇ ਬਠਿੰਡੇ ਨਹੀਂ ਪਿਆ, ਸਾਰਾ ਤਾਂ ਤੁਸੀਂ ਪਵਾ ਲਿਆ।
2: ਸਾਡੇ ਤਾਂ ਮੀਂਹ ਤਾਂ ਬਹੁਤ ਹੈ।
1: ਬਸ ਮੈਨੂੰ ਪਤਾ ਚੱਲ ਗਿਆ ਜੀ, ਹੁਣ ਮੈਨੂੰ ਸਮਝ ਆ ਗਿਆ ਮਲਕੀਤ ਬਾਈ ਜੀ, ਸਾਡੇ ਬਠਿੰਡੇ ਕਿਉਂ ਨਹੀਂ ਮੀਂਹ ਪੈਂਦਾ। ਰਾਹ ਚ ਰੋਕ ਲੈਂਦੇ ਹੋ ਤੁਸੀਂ?
2: ਅਸੀਂ ਬਾਰਡਰ ਤੇ ਬੈਠੇ ਭੈਣ ਜੀ।
1: ਠੀਕ ਹੈ ਠੀਕ ਹੈ ਬਈ, ਡਰਾ ਲੈਂਦੇ ਹੋ। ਤੇ ਮੈਨੂੰ ਐ ਲੱਗਦਾ ਵੀ ਇਸ ਵਾਰ ਤੁਸੀਂ ਬਾਬਾ ਹੀ ਗੁੱਸਾ ਜਾ ਕਰੀ ਬੈਠੇ ਹੋ, ਇੰਨੇ ਮਹੀਨੇ ਫੋਨ ਹੀ ਨਹੀਂ ਕੀਤਾ।
2: ਹੋਰ ਟਾਈਮ ਹੀ ਨਹੀਂ ਲੱਗਿਆ ਭੈਣ ਜੀ।
1: ਚਲੋ
2: ਮਕਾਨ ਬਣਾਈ ਜਾਂਦੇ ਸੀਗੇ। ਹਾਂ,
1: ਉਹ ਵੀ ਜ਼ਰੂਰੀ ਹੈ, ਉਹ ਬਹੁਤ ਵੱਡਾ ਰਜੇਮ ਹੈ, ਬਹੁਤ ਵੱਡੀ ਜ਼ਿੰਮੇਵਾਰੀ ਹੈ, ਉਹ ਵੀ ਜ਼ਰੂਰੀ ਹੈ।
2: ਹਾਂਜੀ ਹਾਂਜੀ।
1: ਤੇ ਮੇਰੀ ਜ਼ਿੰਮੇਵਾਰੀ ਹੈ ਜੀ, ਹੁਣ ਫਰਮਾਇਸ਼ ਦੱਸੋ ਪੂਰੀ ਕਰੀਏ।
2: ਇੱਕ ਵੀਰ ਦੇਈਂ ਦੇ ਰੱਬਾ ਸੌਂ, ਖਾਣ ਨੂੰ ਬੜਾ ਜਿੱਦ ਕਰਦਾ, ਗਲਦੀ ਮਾਰ ਗਈ ਹੈ ਸਾਰੇ ਭੈਣ ਜੀ।
1: ਲਓ ਜੀ, ਪਹੁੰਚ ਗਿਆ ਜੀ ਤੁਹਾਡੇ ਤੱਕ, ਫੋਨ ਕਰਨ ਲਈ ਸ਼ੁਕਰੀਆ ਜੀ।
2: ਧੰਨਵਾਦ, ਥੈਂਕ ਯੂ ਜੀ।

0: اٹھنا نہ کرنا کوئی بہانہ تم، نہ ٹوٹنا نہ روٹنا نہ کرنا کوئی بہانہ تم، میں ہوں تو سب کچھ ہے بس خود کو یہ یاد دلانا تم۔
1: تے صرف اسیو ہی نہیں، ساڈے نال نے ساڈے سروتے پروگرام پیغام دے وچ اپنے بہترین خوبصورت پیغاماں دے نال۔
0: بالکل 77173 73 146 تے سروتیاں نے بھیجے سانو پیغام،
1: تے اے سارے ہی بھیجے ہوئے پیغام پروگرام دے وچ شامل کراں گا میں مندیپ رجورا تے میرے نال
0: دیپا چھابڑا۔
1: سننا نہ بھولنا سروتےو پروگرام پیغام، مِتی 26 جولائی سویرے 7 بجے پروگرام سجری سویر دے تحت۔
2: ਜੀ ਸਰੋਤਿਓ 0164-2240-331 ਨੰਬਰ ਡਾਇਲ ਕਰਕੇ ਸਰੋਤਾ ਪਹੁੰਚ ਗਏ। ਹੈਲੋ
3: ਹੈਲੋ
2: ਨਮਸਕਾਰ ਜੀ, ਸਵਾਗਤ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਚ।
3: ਨਮਸਕਾਰ ਜੀ। ਨਮਸਕਾਰ ਮੈਡਮ
2: ਜੀ, ਤੁਹਾਡਾ ਨਾਮ ਦੱਸ ਦਿਓ, ਬਾਕੀ ਸਰੋਤਿਆਂ ਨਾਲ ਜਾਣ ਪਛਾਣ ਹੋ ਜੂ।
3: ਹਾਂਜੀ, ਮੈਂ ਬਠਿੰਡੇ ਤੋਂ ਬੋਲ ਰਿਹਾ ਜੀ, ਹਰਵਿੰਦਰ ਕੁਮਾਰ।
2: ਹਰਵਿੰਦਰ ਕੁਮਾਰ, ਤੁਹਾਡਾ ਫੋਨ ਹਰਵਿੰਦਰ ਜੀ ਪਹਿਲੀ ਵਾਰ ਮਿਲਿਆ ਅੱਜ?
3: ਪਹਿਲੀ ਵਾਰ ਮਿਲਿਆ ਮੈਡਮ।
2: ਪਹਿਲੀ ਵਾਰ ਮਿਲਿਆ, ਬਹੁਤ ਖੁਸ਼ੀ ਹੋਈ ਜੀ। ਪਹਿਲਾਂ ਮਿਲਾਨ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਹੀ ਮਿਲਾਇਆ ਸੀ, ਅੱਜ ਹੀ ਲੋਟਰੀ ਨਿਕਲ ਗਈ?
3: ਕੋਸ਼ਿਸ਼ ਤਾਂ ਕਈ ਵਾਰੀ ਕੀਤੀ ਹੈ ਜੀ, ਮਿਲਿਆ ਲੱਗਿਆ ਅੱਜ ਹੀ ਆ ਫੋਨ।
2: ਚਲੋ ਠੀਕ ਹੈ ਜੀ, ਬਹੁਤ ਚੰਗਾ ਲੱਗਿਆ। ਪਹਿਲੀ ਵਾਰ ਜਦੋਂ ਨਵੇਂ ਸਰੋਤੇ ਮਿਲਦੇ ਨਾ, ਜਿਵੇਂ ਕੋਈ ਨਵਾਂ ਆਪਣਾ ਭਾਈ ਬੰਧੂ ਰਿਸ਼ਤੇਦਾਰ ਘਰੇ ਆਇਆ ਹੁੰਦਾ,
3: ਹਾਂਜੀ ਹਾਂਜੀ,
2: ਸਾਡੇ ਵੱਲੋਂ ਤੁਸੀਂ ਮਿੱਠਾ ਖਾ ਲੈਣਾ ਹੈ, ਅੱਜ ਪਾਰਟੀ ਕਰ ਲੈਣੀ ਹੈ।
3: ਠੀਕ ਹੈ ਜੀ, ਠੀਕ ਹੈ ਜੀ।
2: ਅੱਛਾ, ਸਾਂਝੀ ਕਰਨੀ ਚਾਹੋਗੇ ਗੱਲਬਾਤ, ਤੁਸੀਂ ਕੰਮ ਕਾਰ ਕੀ ਕਰਦੇ ਹੋ?
3: ਸਾਡਾ ਜੀ ਸ਼ਰਾਬ ਦਾ ਕਾਰੋਬਾਰ ਜੀ।
2: ਓਏ ਹੋਏ ਹੋਏ ਹੋਏ, ਬਸ ਹੁਣ ਗੀਤ ਦੱਸੋ ਜੀ, ਕਿਹੜਾ ਸੁਣੋਗੇ?
3: ਆਪਣੇ ਸੁਰਿੰਦਰ ਕੌਰ ਦਾ ਜੀ, ਅੱਗ ਪਾਣੀਆਂ ਜਹਾਨੀਆਂ ਰਾਜ ਰਾਤ ਨੂੰ।
2: ਪੁਰਾਣੇ ਗੀਤਾਂ ਦਾ ਸ਼ੌਂਕ ਰੱਖਦੇ ਹੋ?
3: ਹਾਂਜੀ ਹਾਂਜੀ ਹਾਂਜੀ, ਪੁਰਾਣੇ ਗੀਤ।
2: ਪਹੁੰਚ ਗਿਆ ਤੁਹਾਡੇ ਤੱਕ ਫੋਨ ਮਿਲਾਉਣ ਲਈ ਸ਼ੁਕਰੀਆ ਜੀ। ਹੁਣ ਅੱਗੇ ਤੋਂ ਹੋਰ ਪ੍ਰੋਗਰਾਮ ਚ ਵੀ ਹਿੱਸਾ ਲੈਣਾ ਤੁਸੀਂ?
3: ਜ਼ਰੂਰ ਜ਼ਰੂਰ ਮੈਡਮ, ਜ਼ਰੂਰ ਜ਼ਰੂਰ
2: ਜੀ।

0: ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ CJP ਨੇ ਆਪਣਾ ਅੰਦੋਲਨ ਖਤਮ ਕਰਨ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਜਗਤ ਪ੍ਰਕਾਸ਼ ਨੱਡਾ ਤੇ ਡਾਕਟਰ ਜਤਿੰਦਰ ਸਿੰਘ ਨੇ ਅੱਜ CJP ਵਫਦ ਨਾਲ ਤੀਜੇ ਗੇੜ ਦੀ ਗੱਲਬਾਤ ਕੀਤੀ, ਜਿਸ ਵਿਚ ਪ੍ਰੀਖਿਆ ਪ੍ਰਣਾਲੀ ਵਿਚ ਸੁਧਾਰਾਂ ਤੇ ਪੇਪਰ ਲੀਕ ਨੂੰ ਰੋਕਣ ਦੇ ਉਪਾਵਾਂ ਨਾਲ ਸਬੰਧਤ ਮੁੱਖ ਮੰਗਾਂ ਤੇ ਚਰਚਾ ਕੀਤੀ ਗਈ। ਬਾਅਦ ਵਿਚ ਨਵੀਂ ਦਿੱਲੀ ਵਿਚ CJP ਵਫਦ ਨਾਲ ਇਕ ਸਾਂਝੀ ਪ੍ਰੈਸ ਕਾਨਫਰੰਸ ਵਿਚ ਸ੍ਰੀ ਨੱਡਾ ਨੇ ਕਿਹਾ ਕਿ ਮੀਟਿੰਗ ਦੌਰਾਨ ਸਰਕਾਰ ਨੇ CJP ਦੀਆਂ ਇਹ ਮੰਗਾਂ ਮੰਨ ਲਈਆਂ ਨੇ ਕਿ ਪ੍ਰਦਰਸ਼ਨਕਾਰੀਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਜਾਏ ਤੇ ਕੋਈ FIR ਦਰਜ ਨਾ ਕੀਤੀ ਜਾਏ। ਸ੍ਰੀ ਨੱਡਾ ਨੇ ਕਿਹਾ ਕਿ ਸਰਕਾਰ ਇਸ ਗੱਲ ਤੇ ਵੀ ਸਹਿਮਤ ਹੈ ਕਿ ਜੇਕਰ ਕੋਈ FIR ਦਰਜ ਕੀਤੀਆਂ ਗਈਆਂ ਨੇ ਤਾਂ ਉਹ ਵਾਪਸ ਲੈ ਲਈਆਂ ਜਾਣਗੀਆਂ।
1: ਤੋ ਵੋ FIR ਕੀ ਕਾਪੀ ਵੀ ਇਨਕੋ ਹਮ ਦੇਂਗੇ ਔਰ ਉਸਕੋ ਵਿਥਡਰਾ ਕਰਨੇ ਕੀ ਬਾਤ ਕੋਈ ਵੀ ਐਕਸ਼ਨ ਨਹੀਂ ਹੋਗਾ ਜੋ ਪ੍ਰੋਟੈਸਟਰਸ ਕੇ ਸਾਥ ਪ੍ਰੋਟੈਸਟ ਕੇ ਦੌਰਾਨ ਹੁਆ ਹੈ। ਜੋ ਆਰਗਨਾਈਜ਼ਰਸ ਹੈ ਪ੍ਰੋਟੈਸਟਰਸ ਹੈ ਉਨਕਾ ਇਸ ਕੇਸ ਇਸ ਐਕਟੀਵਿਟੀ ਕੇ ਲੀਏ ਕੋਈ ਵੀ ਉਨ ਪਰ ਆਗੇ ਕੇਸ ਨਹੀਂ ਹੋਗਾ, ਇਸ ਬਾਤ ਕੋ ਹਮ ਲੋਗੋਂ ਨੇ ਮਾਨਾ ਹੈ। ਕੰਪਨਸੇਸ਼ਨ ਅਕੋਰਡਿੰਗ ਟੂ ਦਾ ਰੂਲਸ ਐਂਡ ਰੈਗੂਲੇਸ਼ਨਸ ਵਟ ਐਵਰ ਮੈਕਸੀਮਮ ਵਿਲ ਬੀ ਪੋਸੀਬਲ ਦੈਟ ਵਿਲ ਬੀ ਗਿਵਨ ਟੂ ਦੈਮ।
0: CJP ਦੇ ਮੁੱਖ ਬੁਲਾਰੇ ਸੌਰਭ ਦਾਸ ਨੇ ਅੰਦੋਲਨ ਵਾਪਸ ਲੈਣ ਦਾ ਐਲਾਨ ਕਰਦਿਆਂ ਉਮੀਦ ਪ੍ਰਗਟ ਕੀਤੀ ਕਿ ਸ਼ਰਤਾਂ ਸਹਿਮਤ ਸਮੇਂ ਸੀਮਾ ਅੰਦਰ ਪੂਰੀਆਂ ਕੀਤੀਆਂ ਜਾਣਗੀਆਂ।
2: ਤਮਾਮ ਮੰਗੇ ਜੋ ਹਮਾਰੀ ਥੀ ਵੋ ਮਾਨ ਲੀ ਗਈ ਹੈ, ਤੋ ਹਮ ਇਮੀਡੀਏਟ ਇਫੈਕਟ ਸੇ ਪ੍ਰੋਟੈਸਟਰਸ ਸੇ ਰਿਕੁਐਸਟ ਕਰਦੇ ਹੈ ਕਿ ਆਪ ਵਿਥਡਰਾ ਕਰੇ, ਪੀਸਫੁਲੀ ਆਪਣੇ ਘਰ ਵਾਪਸ ਜਾਏ ਔਰ ਆਗੇ ਕੀ ਜੋ ਵੀ ਹਮਾਰੀ ਰਣਨੀਤੀ ਹੋਗੀ ਜਾਂ ਬਾਤਚੀਤ ਹੋਗੀ ਉਸ ਸੇ ਹਮ ਆਪਕੋ ਅਵਗਤ ਕਰਾਏਂਗੇ।
0: ਪਹਿਲਾਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਅਸਤੀਫਾ ਸੌਂਪਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਉਹ ਪਿਛਲੇ 10 ਦਿਨਾਂ ਤੋਂ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਪੈਦਾ ਹੋਈ ਸਥਿਤੀ ਤੋਂ ਦੁਖੀ ਨੇ ਅਤੇ ਇਹ ਉਨ੍ਹਾਂ ਲਈ ਵਿਅਕਤੀਗਤ ਪ੍ਰਤਿਸ਼ਠਾ ਦਾ ਮਾਮਲਾ ਨਹੀਂ ਹੈ। ਸ੍ਰੀ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਆਪਣਾ ਅਸਤੀਫਾ ਸੌਂਪਣ ਦਾ ਫੈਸਲਾ ਕੀਤਾ ਤਾਂ ਜੋ ਦੇਸ਼ ਵਿਰੋਧੀ ਤਾਕਤਾਂ ਜੰਤਰ ਮੰਤਰ ਅਤੇ ਦੇਸ਼ ਭਰ ਵਿਚ ਮੌਜੂਦਾ ਸਥਿਤੀ ਦਾ ਫਾਇਦਾ ਨਾ ਉਠਾ ਸਕਣ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਵਿਦਿਆਰਥੀ ਦਾ ਭਵਿੱਖ ਕਾਨੂੰਨੀ ਪੇਚੀਦਗੀਆਂ ਵਿਚ ਨਾ ਫਸੇ। ਧਰਮਿੰਦਰ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ, ਵਿਸ਼ਵਾਸ ਅਤੇ ਨਿਰੰਤਰ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੇਵਾ ਕਰਨਾ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਉਹ ਹਮੇਸ਼ਾ ਇਸ ਪ੍ਰਤੀ ਸਮਰਪਿਤ ਰਹਿਣਗੇ। ਸ੍ਰੀ ਪ੍ਰਧਾਨ ਨੇ ਕਿਹਾ ਕਿ NEET UG ਪ੍ਰੀਖਿਆ ਵਿਚ ਬੇਨੀਮੀਆਂ ਤੋਂ ਬਾਅਦ ਸਰਕਾਰ ਨੇ ਜਾਂਚ CBI ਨੂੰ ਸੌਂਪੀ ਅਤੇ ਪ੍ਰੀਖਿਆ ਰੱਦ ਕਰ ਦਿੱਤੀ ਸੀ ਤੇ ਦੁਬਾਰਾ ਪ੍ਰੀਖਿਆ ਕਰਵਾਈ ਗਈ। ਸ੍ਰੀ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਪੂਰੀ ਜ਼ਿੰਮੇਵਾਰੀ ਲਈ ਅਤੇ ਕਦੇ ਵੀ ਹਾਲਤ ਤੋਂ ਮੂੰਹ ਨਹੀਂ ਮੋੜਿਆ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਕਿਹਾ ਹੈ ਕਿ ਉਨ੍ਹਾਂ ਦਾ 10 ਸਾਲਾਂ ਦਾ ਸਫ਼ਰ ਜਨਤਕ ਜੀਵਨ ਅਤੇ ਵਿਦਿਆਰਥੀਆਂ ਦੀ ਭਲਾਈ ਪ੍ਰਤੀ ਉਨ੍ਹਾਂ ਦੇ ਜੀਵਨ ਭਰ ਦੇ ਸਮਰਪਣ ਦਾ ਪ੍ਰਮਾਣ ਹੈ। ਉਨ੍ਹਾਂ ਨੇ ਸ੍ਰੀ ਧਰਮਿੰਦਰ ਪ੍ਰਧਾਨ ਦਾ ਉਨ੍ਹਾਂ ਦੀ ਅਣਥੱਕ ਸੇਵਾ, ਸੁਧਾਰਾਂ ਪ੍ਰਤੀ ਵਚਨਬੱਧਤਾ ਅਤੇ ਇੱਕ ਮਜ਼ਬੂਤ ਭਾਰਤ ਦੇ ਨਿਰਮਾਣ ਵਿਚ ਯੋਗਦਾਨ ਲਈ ਧੰਨਵਾਦ ਕੀਤਾ। ਸ੍ਰੀ ਰਿਜੀਜੂ ਨੇ ਸ੍ਰੀ ਧਰਮਿੰਦਰ ਪ੍ਰਧਾਨ ਦੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਲੱਖਾਂ ਨੌਜਵਾਨ ਵਿਦਿਆਰਥੀਆਂ ਨੂੰ ਹਰ ਫੈਸਲੇ ਦੇ ਕੇਂਦਰ ਵਿਚ ਰੱਖਣ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਬੰਦ ਕੀਤੇ ਗਏ ਸਾਰੇ 18 ਮੈਟਰੋ ਸਟੇਸ਼ਨ ਹੁਣ ਮੁਸਾਫਰਾਂ ਲਈ ਖੋਲ੍ਹ ਦਿੱਤੇ ਗਏ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਰੋਮਾਨੀਆ ਦਾ ਆਪਣਾ ਸਰਕਾਰੀ ਦੌਰਾ ਮੁਕੰਮਲ ਕਰਨ ਤੋਂ ਬਾਅਦ ਦਿੱਲੀ ਲਈ ਰਵਾਨਾ ਹੋ ਗਏ ਨੇ। ਇਸ ਦੌਰੇ ਦੌਰਾਨ ਉਨ੍ਹਾਂ ਨੇ ਰੋਮਾਨੀਆ ਦੇ ਰਾਸ਼ਟਰਪਤੀ ਨਿਕੋਸੋ ਡੈਨ ਨਾਲ ਵਿਆਪਕ ਵਿਚਾਰ ਵਟਾਂਦਰਾ ਕੀਤਾ, ਜਿਨ੍ਹਾਂ ਦਾ ਉਦੇਸ਼ ਵਪਾਰ, ਨਿਵੇਸ਼, ਰੱਖਿਆ, ਡਿਜੀਟਲ ਤਕਨਾਲੋਜੀ, ਸਿੱਖਿਆ, ਨਵਿਆਉਣਯੋਗ ਊਰਜਾ ਅਤੇ ਸਭਿਆਚਾਰ ਸਮੇਤ ਵੱਖ ਵੱਖ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰੋਮਾਨੀਆ ਦੇ ਪ੍ਰਧਾਨ ਮੰਤਰੀ ਅਤੇ ਸੰਸਦੀ ਨੇਤਾਵਾਂ ਨਾਲ ਵੀ ਮੀਟਿੰਗ ਕੀਤੀ, ਭਾਰਤ ਰੋਮਾਨੀਆ ਵਪਾਰ ਫੋਰਮ ਨੂੰ ਸੰਬੋਧਨ ਕੀਤਾ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਅਗਿਆਤ ਸੈਨਿਕਾਂ ਦੇ ਮਕਬਰੇ ਤੇ ਸ਼ਰਧਾਂਜਲੀ ਭੇਂਟ ਕੀਤੀ। ਬੁਖਾਰੈਸਟ ਯੂਨੀਵਰਸਿਟੀ ਆਫ ਇਕਨੋਮਿਕ ਸਟੱਡੀਜ਼ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਜਨਤਕ ਸੇਵਾ ਅਤੇ ਭਾਰਤ ਰੋਮਾਨੀਆ ਸਬੰਧਾਂ ਵਿਚ ਉਨ੍ਹਾਂ ਦੇ ਯੋਗਦਾਨ ਲਈ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਇਹ ਦੌਰਾ ਭਾਰਤ ਅਤੇ ਰੋਮਾਨੀਆ ਵਿਚਕਾਰ ਲੰਮੇ ਸਮੇਂ ਤੋਂ ਚੱਲੀ ਆ ਰਹੀ ਦੋਸਤੀ ਅਤੇ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਵਿਚ ਇਕ ਮਹੱਤਵਪੂਰਨ ਕਦਮ ਹੈ। ਰੋਮਾਨੀਆ ਉਨ੍ਹਾਂ ਦੇ 3 ਦੇਸ਼ਾਂ ਦੇ ਸਰਕਾਰੀ ਦੌਰੇ ਦਾ ਆਖਰੀ ਪੜਾਅ ਸੀ। ਪਹਿਲਾਂ ਉਹ ਮੋਲਦੋਵਾ ਤੇ ਉੱਤਰੀ ਮੈਸੇਡੋਨੀਆ ਗਏ ਸਨ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਨੇ ਕਿਹਾ ਕਿ ਸੰਸਦ ਵਿਚ ਬਿਤਾਇਆ ਗਿਆ ਹਰ ਦਿਨ, ਹਰ ਘੰਟਾ, ਹਰ ਮਿੰਟ ਤੇ ਹਰ ਸਕਿੰਟ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਹੋਣਾ ਚਾਹੀਦਾ ਹੈ। ਅੱਜ ਨਵੀਂ ਦਿੱਲੀ ਵਿਚ ਰਾਜ ਸਭਾ ਦੇ ਨਵੇਂ ਚੁਣੇ ਅਤੇ ਨਾਮਜ਼ਦ ਮੈਂਬਰਾਂ ਲਈ 2 ਰੋਜ਼ਾ ਓਰੀਐਂਟੇਸ਼ਨ ਅਤੇ ਸਿਖਲਾਈ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਦਨ ਵਿਚ ਬਹਿਸ ਹਮੇਸ਼ਾ ਕਿਸੇ ਸਾਰਥਕ ਫੈਸਲੇ ਤੇ ਪਹੁੰਚਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਰੋਈ ਬਹਿਸ ਲੋਕਤੰਤਰ ਨੂੰ ਮਜ਼ਬੂਤ ਕਰਦੀ ਹੈ ਅਤੇ ਰਚਨਾਤਮਕ ਸਹਿਯੋਗ

ਜੀ ਸਰੋਤਿਓ, ਕੁਝ ਹੀ ਪਲ ਬਾਅਦ ਠੀਕ 7:30 ਵਜੇ ਤੁਸੀਂ ਸੁਣੋਗੇ ਪੰਜਾਬੀ ਚ ਖਬਰਾਂ ਦਾ ਬੁਲੇਟਿਨ। ਉਸ ਤੋਂ ਤੁਰੰਤ ਬਾਅਦ ਸ਼ਾਮ ਦੇ ਠੀਕ 7:40 ਤੇ ਪ੍ਰੋਗਰਾਮ ਸ਼ਾਮ ਸੁਹਾਨੀ ਜਾਰੀ ਰਹੇਗਾ।

ਹੁਣ ਤੁਸੀਂ ਅਮਨ ਦੇਵ ਤੋਂ ਖਬਰਾਂ ਸੁਣੋ। ਪਹਿਲਾਂ ਖਾਸ ਖਬਰਾਂ। ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ CJP ਨੇ ਆਪਣਾ ਅੰਦੋਲਨ ਖਤਮ ਕਰਨ ਦਾ ਐਲਾਨ ਕੀਤਾ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਸੰਸਦ ਵਿੱਚ ਬਿਤਾਇਆ ਗਿਆ ਹਰ ਪਲ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਹੋਣਾ ਚਾਹੀਦਾ ਹੈ। ਪ੍ਰਾਚੀਨ ਬੋਧੀ ਸਥਾਨ ਸਾਰਨਾਥ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਅਤੇ ਕ੍ਰਿਕਟ ਵਿੱਚ ਭਾਰਤ ਨੇ ਹਰਾਰੇ ਵਿੱਚ 3 T20 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਜ਼ਿੰਬਾਬਵੇ ਸਾਹਮਣੇ ਜਿੱਤ ਲਈ 220 ਦੌੜਾਂ ਦਾ ਟੀਚਾ ਰੱਖਿਆ ਹੈ। ਹੁਣ ਖਬਰਾਂ ਵਿਸਥਾਰ ਨਾਲ।

0: ਦੇਸ਼ ਦੀ ਤਰੱਕੀ ਦਾ ਰਾਹ ਪੱਧਰਾ ਕਰਦਾ ਹੈ। ਉਪ ਰਾਸ਼ਟਰਪਤੀ ਨੇ ਮੈਂਬਰਾਂ ਨੂੰ ਸਦਨ ਦੀਆਂ ਉੱਚ ਪਰੰਪਰਾਵਾਂ ਦੀ ਪਾਲਣਾ ਕਰਨ, ਨਿਯਮਾਂ ਅਤੇ ਪ੍ਰਕਿਰਿਆਵਾਂ ਦਾ ਸਤਿਕਾਰ ਕਰਨ ਅਤੇ ਪ੍ਰਸ਼ਨ ਕਾਲ ਅਤੇ ਸਿਫਰ ਕਾਲ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ ਦਾ ਸੱਦਾ ਦਿੱਤਾ। ਪ੍ਰਾਚੀਨ ਬੋਧੀ ਸਥਾਨ ਸਾਰਨਾਥ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸੱਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਇਸ ਨੂੰ ਭਾਰਤ ਦੀ ਸੱਭਿਆਚਾਰਕ ਵਿਰਾਸਤ ਲਈ ਇੱਕ ਇਤਿਹਾਸਕ ਪਲ ਦੱਸਿਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸ਼ੇਖਾਵਤ ਨੇ ਕਿਹਾ ਕਿ ਸਾਰਨਾਥ ਸ਼ਾਂਤੀ, ਗਿਆਨ ਅਤੇ ਦਇਆ ਦਾ ਸਦੀਵੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਅਤਾ ਦੇ ਮਨੁੱਖਤਾ ਦੀ ਡੂੰਘੇ ਅਧਿਆਤਮਕ ਅਤੇ ਦਾਰਸ਼ਨਿਕ ਯੋਗਦਾਨ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਨਾਥ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕਰਨ 'ਤੇ ਖੁਸ਼ੀ ਪ੍ਰਗਟ ਕਰਦਿਆਂ ਇਸ ਨੂੰ ਹਰੇਕ ਭਾਰਤੀ ਲਈ ਮਾਣ ਵਾਲਾ ਪਲ ਦੱਸਿਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਸਾਰਨਾਥ ਦਾ ਭਗਵਾਨ ਬੁੱਧ ਨਾਲ ਡੂੰਘਾ ਸੰਬੰਧ ਹੈ, ਜਿਨ੍ਹਾਂ ਦੇ ਗਿਆਨ, ਦਇਆ ਅਤੇ ਸਦਭਾਵਨਾ ਦੇ ਸਦੀਵੀ ਸੰਦੇਸ਼ ਨੇ ਦੁਨੀਆਂ ਨੂੰ ਪ੍ਰੇਰਿਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮਾਨਤਾ ਦੇਸ਼ ਦੀ ਅਮੀਰ ਸੱਭਿਅਤਾ ਅਤੇ ਅਧਿਆਤਮਕ ਵਿਰਾਸਤ ਦਾ ਸਨਮਾਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸਵੇਰੇ 11 ਵਜੇ ਆਕਾਸ਼ਵਾਣੀ 'ਤੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਦਾ 136ਵਾਂ ਐਪੀਸੋਡ ਹੋਏਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕ, ਆਕਾਸ਼ਵਾਣੀ ਖਬਰਾਂ ਦੀ ਵੈਬਸਾਈਟ ਅਤੇ ਨਿਊਜ਼ ਔਨ AIR ਮੋਬਾਈਲ ਐਪ 'ਤੇ ਵੀ ਪ੍ਰਸਾਰਿਤ ਕੀਤਾ ਜਾਏਗਾ। ਇਸ ਨੂੰ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ 'ਤੇ ਵੀ ਲਾਈਵ ਸਟ੍ਰੀਮ ਕੀਤਾ ਜਾਏਗਾ। ਆਕਾਸ਼ਵਾਣੀ ਹਿੰਦੀ ਪ੍ਰਸਾਰਣ ਦੇ ਤੁਰੰਤ ਬਾਅਦ ਪ੍ਰੋਗਰਾਮ ਨੂੰ ਖੇਤਰੀ ਭਾਸ਼ਾਵਾਂ ਵਿੱਚ ਵੀ ਪ੍ਰਸਾਰਿਤ ਕਰੇਗਾ। ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ DRI ਨੇ ਸੋਨੇ ਦੀ ਤਸਕਰੀ ਕਰਨ ਵਾਲੇ ਗਰੋਹ 'ਤੇ ਕਾਰਵਾਈ ਕਰਦਿਆਂ 27 ਕਿਲੋ ਤੋਂ ਵੱਧ ਵਿਦੇਸ਼ੀ ਸੋਨਾ ਜ਼ਬਤ ਕੀਤਾ ਅਤੇ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਵਿੱਤ ਮੰਤਰਾਲੇ ਨੇ ਦੱਸਿਆ ਕਿ DRI ਅਧਿਕਾਰੀਆਂ ਨੇ ਇਸ ਹਫ਼ਤੇ ਦੇਸ਼ ਭਰ ਵਿੱਚ ਕਈ ਖੁਫੀਆ ਕਾਰਵਾਈਆਂ ਕੀਤੀਆਂ ਨੇ। ਕ੍ਰਿਕਟ ਵਿੱਚ ਭਾਰਤ ਨੇ ਹਰਾਰੇ ਵਿੱਚ 3 T20 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਮੇਜ਼ਬਾਨ ਜ਼ਿੰਬਾਬਵੇ ਸਾਹਮਣੇ ਜਿੱਤ ਲਈ 220 ਦੌੜਾਂ ਦਾ ਟੀਚਾ ਰੱਖਿਆ ਹੈ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ 'ਤੇ ਭਾਰਤ ਨੇ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 219 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ ਸਿਰਫ 44 ਗੇਂਦਾਂ 'ਤੇ 81 ਦੌੜਾਂ ਬਣਾਈਆਂ। ਤਿਲਕ ਵਰਮਾ ਨੇ ਨਾਬਾਦ 60 ਦੌੜਾਂ ਦਾ ਮਹੱਤਵਪੂਰਨ ਯੋਗਦਾਨ ਪਾਇਆ। ਤਾਜ਼ਾ ਖ਼ਬਰਾਂ ਮਿਲਣ ਸਮੇਂ ਤੱਕ ਜ਼ਿੰਬਾਬਵੇ ਨੇ 13 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 98 ਦੌੜਾਂ ਬਣਾ ਲਈਆਂ ਨੇ। ਭਾਰਤ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ। ਸਕਾਟਲੈਂਡ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਮੁੱਕੇਬਾਜ਼ੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਹੋਈ ਹੈ। ਸਟਾਰ ਮੁੱਕੇਬਾਜ਼ ਲਵੀਨਾ ਬੋਰਗੋਹੇਨ ਨੂੰ ਔਰਤਾਂ ਦੇ 75 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਸਿੱਧਾ ਦਾਖਲਾ ਮਿਲਣ ਨਾਲ ਕਾਂਸੀ ਦਾ ਤਮਗਾ ਪੱਕਾ ਹੋ ਗਿਆ ਹੈ। ਜਾਦੂਮਣੀ ਸਿੰਘ ਨੇ ਪੁਰਸ਼ਾਂ ਦੇ 55 ਕਿਲੋਗ੍ਰਾਮ ਸ਼ੁਰੂਆਤੀ ਮੁਕਾਬਲੇ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਪ੍ਰੀ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਅੰਤ ਵਿੱਚ 94ਵੀਆਂ ਖ਼ਬਰਾਂ 'ਤੇ ਇੱਕ ਨਜ਼ਰ। ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ CJP ਨੇ ਆਪਣਾ ਅੰਦੋਲਨ ਖਤਮ ਕਰਨ ਦਾ ਐਲਾਨ ਕੀਤਾ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਸੰਸਦ ਵਿੱਚ ਬਿਤਾਇਆ ਗਿਆ ਹਰ ਪਲ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਹੋਣਾ ਚਾਹੀਦਾ ਹੈ। ਪ੍ਰਾਚੀਨ ਬੋਧੀ ਸਥਾਨ ਸਾਰਨਾਥ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਅਤੇ ਕ੍ਰਿਕਟ ਵਿੱਚ ਭਾਰਤ ਨੇ ਹਰਾਰੇ ਵਿੱਚ 3 T20 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਜ਼ਿੰਬਾਬਵੇ ਸਾਹਮਣੇ ਜਿੱਤ ਲਈ 220 ਦੌੜਾਂ ਦਾ ਟੀਚਾ ਰੱਖਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਚ ਖਬਰਾਂ। ਖਬਰਾਂ ਦਾ ਇਹ ਬੁਲੇਟਿਨ ਰਿਲੇਅ ਕੀਤਾ ਜਾ ਰਿਹਾ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਰਾਹੀਂ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਨਾਲ। ਇਸ ਵੇਲੇ ਸ਼ਾਮ ਦੇ 7:40 ਤੇ 20 ਸਕਿੰਟ ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਰਹਿੰਦਾ ਹਿੱਸਾ। ਪ੍ਰੋਗਰਾਮ ਲਾਈਵ ਫੋਨ ਇਨ ਚੱਲ ਰਿਹਾ ਹੈ।

0: ਸਾਡੇ ਇੰਜੀਨੀਅਰ ਸਾਹਿਬਾਨ ਦਾ ਇਸ਼ਾਰਾ ਕਿ ਸਰੋਤੇ ਤਾਂ ਬਈ ਉਡੀਕ ਹੀ ਰਹੇ ਸੀ ਤੇ ਕਦੋਂ ਅਸੀਂ ਅਨਾਉਂਸਮੈਂਟ ਦਈਏ ਤੇ 0164-2442-331 ਅਸੀਂ ਮਿਲਾਈਏ ਕਰਦੇ ਹਾਂ ਜੀ ਸਵਾਗਤ। ਹੈਲੋ,
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਕੌਣ ਤੇ ਕਿੱਥੋਂ
1: ਪਿੰਡ ਚਨਾਰਥਲ ਤੋਂ ਵਿਕਰਮਜੀਤ ਬੋਲ ਰਿਹਾ ਜੀ।
0: ਜੀ? ਕੀ ਹਾਲ ਚਾਲ ਨੇ ਬਾਈ ਜੀ?
1: ਵਧੀਆ ਜੀ, ਵਧੀਆ ਜੀ, ਕਿਰਪਾ ਮਾਲਕ ਜੀ।
0: ਜੀ ਹੋਣੀ ਚਾਹੀਦੀ ਹੈ। ਤੇ ਮੌਸਮ ਕਿਹੋ ਜਿਹਾ ਤੁਹਾਡੇ ਵੱਲ?
1: ਮੌਸਮ ਮੈਡਮ ਜੀ ਬੱਦਲਬਾਈ ਹੋਈ ਪਈ ਹੈ, ਹਵਾ ਚੱਲੀ ਹੈ ਠੰਡੀ ਜੀ।
0: ਮੈਨੂੰ ਪਤਾ ਮੀਂਹ ਪਿਆ ਨਹੀਂ।
1: ਮੀਂਹ ਪਰਸੋਂ ਪਿਆ ਸੀਗਾ ਜੀ।
0: ਹਾਂ, ਕਿਉਂਕਿ ਉਹ ਮੇਰੀ ਨਾ ਗੱਲ ਹੋਈ ਸੀ ਇੱਕ ਸਰੋਤਾ ਵੀਰ ਨਾਲ, ਉਹ
1: ਹਾਂਜੀ
0: ਕਹਿੰਦੇ ਵੀ
1: ਹਾਂਜੀ
0: ਸਾਰਾ ਮੀਂਹ ਅਸੀਂ ਪਵਾ ਲਿਆ 1.5 ਘੰਟਾ।
1: ਹਾਂਜੀ, 1.5 ਘੰਟਾ, ਪਰ 1.5 ਘੰਟਾ ਤਾਂ ਨਹੀਂ ਪਿਆ ਜੀ, ਪਰ ਮੀਂਹ ਵਧੀਆ ਪਿਆ ਜੀ।
0: ਠੀਕ ਹੈ, ਠੀਕ ਹੈ।
1: ਹਾਂਜੀ, ਬਸ
0: ਤੇ
1: ਗਲੀ
0: ਅੱਜ
1: ਚ
0: ਕਿਹੜੇ
1: ਬੱਸਾਂ
0: ਗੀਤ
1: ਦੀ
0: ਦੀ
1: ਕੁਰਸੀਆਂ
0: ਫਰਮਾਇਸ਼
1: ਡਾਈਆਂ।
0: ਲੈ ਕੇ
1: ਸ਼ਾਹੀ
0: ਆਏ ਹੋ?
1: ਹਾਂਜੀ, ਗਿੱਲ ਹਰਦੀਪ ਦਾ ਗਾਣਾ ਜੀ।
0: ਗਿੱਲ ਹਰਦੀਪ ਦਾ ਕੋਈ ਵੀ ਚਲਾ ਦਈਏ?
1: ਹਾਂਜੀ, ਕੋਈ ਸੁਣਾ ਦੇ ਜੀ।
0: ਠੀਕ ਹੈ। ਤੇ ਤੁਹਾਡਾ ਕੰਮ ਕਾਰ ਕਿਵੇਂ ਚੱਲ ਰਿਹਾ?
1: ਕੰਮ ਕਾਰ ਤਾਂ ਜੀ ਠੀਕ ਠਾਕ ਹੀ ਹੈ ਜੀ, ਬਸ ਲੋਕ ਕੰਮ ਤੇ ਉਲਝੇ ਹੋਏ ਨੇ ਜੀ। ਬਸ ਚੱਲ ਪਊ ਜੀ, ਆਪਣੇ ਉਧਰੋਂ ਰੱਖੜੀਆਂ ਆਉਣੀਆਂ ਜੀ, ਕੰਮ ਚੱਲ ਪੈਣਗੇ ਹੁਣ ਸਾਰੇ
0: ਹਾਂ,
1: ਕੰਮ।
0: ਫਿਰ ਭੈਣਾਂ ਨੂੰ ਰੱਖੜੀਆਂ ਵਾਲੇ ਸੂਟ ਮਿਲਣਗੇ, ਹੈ ਨਾ?
1: ਹਾਂਜੀ, ਸੂਟ ਵੀ ਮਿਲਣਗੇ ਤੇ ਭਰਾਵਾਂ ਨੂੰ ਵੀ ਮਿਲਣਗੇ ਜੀ।
0: ਚੌਥੇ ਕ ਦਿਨ ਨਵਾਂ ਡਿਜ਼ਾਈਨ ਕੱਢ ਮਾਰਦੇ ਹੋ, ਐਂ ਲੱਗਦਾ ਵੀ ਆਪਦੇ ਘਰੇ ਪਏ ਆ ਜਿਹੜੇ ਸੂਟ, ਉਹ ਤਾਂ ਸਾਰੇ ਪੁਰਾਣੇ ਹੋ ਗਏ।
1: ਨਹੀਂ, ਆਪਾਂ ਤਾਂ ਏਜੰਸੀ ਬਣਾਉਣੇ ਜੀ ਸੂਟ, ਤਾਂ ਮੈਨੂੰ ਵੀ ਮੈਡਮ ਤੋਂ ਬਾਹਰੋਂ ਬਣਾਉਣਾ ਪੈਂਦਾ ਜੀ।
0: ਅੱਛਾ, ਫਿਰ ਠੀਕ ਹੈ। ਅੱਛਾ,
1: ਹਾਂਜੀ
0: ਇੱਕ
1: ਹਾਂਜੀ
0: ਗੱਲ
1: ਹਾਂਜੀ
0: ਹੋਰ ਦੱਸਾਂ ਵੀਰੇ।
1: ਹਾਂਜੀ ਹਾਂਜੀ
0: ਬਈ, ਜੇ ਤੁਸੀਂ ਆਪ ਵੀ ਬਣਾਉਂਦੇ ਹੁੰਦੇ ਨਾ, ਮੈਡਮ
1: ਹਾਂਜੀ
0: ਤੋਂ ਤਾਂ
1: ਹਾਂਜੀ
0: ਤੁਹਾਨੂੰ ਕਿਸੇ ਹੋਰ ਤੋਂ ਹੀ ਬਣਵਾਉਣਾ ਪੈਣਾ ਸੀ।
1: ਹਾਂਜੀ ਹਾਂਜੀ ਹਾਂਜੀ ਨਹੀਂ, ਆਪਣੀ ਦੁਕਾਨ ਤੇ ਕਾਰੀਗਰ ਹੈ ਸਪੈਸ਼ਲ ਲੇਡੀ ਜੀ।
0: ਅੱਛਾ,
1: ਹਾਂਜੀ ਹਾਂਜੀ, ਤਲਵੰਡੀ ਤੋਂ ਮੁੰਡਾ
0: ਨਹੀਂ
1: ਬਿਲਕੁਲ
0: ਨਹੀਂ
1: ਸਹੀ।
0: ਇਹ ਵੀ ਪਰਤਿਆਈ ਹੋਈ ਗੱਲ ਹੈ, ਆਪਾਂ ਘਰੇ ਕਿੰਨਾ ਹੀ ਵਧੀਆ ਬਣਾ ਲਈ, ਉਹਨਾਂ ਨੇ ਕੋਈ ਨਾ ਕੋਈ ਹੋਰ ਬੁਟੀਕ ਕੱਢ ਹੀ ਲਿਆਣੀ ਸੀ।
1: ਨਹੀਂ ਜੀ ਨਹੀਂ, ਇੰਨੇ ਤਾਂ ਨਹੀਂ, ਖੈਰ ਉਹ ਫਿਰ ਪੱਕ ਖੇਡਦੇ ਆਪ ਘਰੇ ਹੀ ਕਰਦੇ ਜੀ ਫਿਰ।
0: ਚਲੋ ਠੀਕ ਹੈ। ਅੱਛਾ, ਗੀਤ ਪਹੁੰਚ ਰਿਹਾ ਤੁਹਾਡੇ ਤੱਕ, ਸ਼ੁਕਰੀਆ ਜੀ।
1: ਠੀਕ ਹੈ ਮੈਡਮ ਜੀ, ਗਲੀ ਚ ਬੈਠਿਆ ਜੀ, ਸੁਣਿਆ ਬਾਈ।
0: ਚਲੋ ਸਾਰੇ ਸੁਣ ਲਓ। ਓਕੇ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 26 ਜੁਲਾਈ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਐਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नु सौखे ढंग नाल पार करण विच मदद करता है।
2: स्मार्ट डिसीजन लैन वालेयां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नु बना सकते हो होर भी स्मार्ट।
1: बथेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1800-420-2233।
3: ਜੀ ਸਰੋਤੇ ਸਮਾਂ ਹੋ ਚੁੱਕਿਆ ਸ਼ਾਮ ਦੇ 7:47, ਅਗਲੇ ਸਰੋਤਾ ਪਹੁੰਚ ਚੁੱਕੇ ਨੇ ਜੀ। ਹੈਲੋ ਜੀ।
4: ਹੈਲੋ ਜੀ।
3: ਜੀ ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
4: ਸਤਿ ਸ੍ਰੀ ਅਕਾਲ ਜੀ, ਮੰਡੇ ਤੋਂ ਬੋਲਦਾ ਤੇਜਾ ਸਿੰਘ ਭੰਗੂ।
3: ਤੇਜਾ ਸਿੰਘ ਬਾਈ ਜੀ, ਕੀ ਹਾਲ ਚਾਲ ਨੇ?
4: ਵਧੀਆ ਜੀ, ਵਧੀਆ।
3: ਕੰਮ ਕਾਰ ਠੀਕ ਚੱਲ ਰਿਹਾ?
4: ਹਾਂਜੀ ਵਧੀਆ, ਬਸ ਟਾਈਮ ਪਾਸ ਕਰੀ ਜਾਂਦੇ ਆ ਜੀ।
3: ਚਲੋ ਇਹ ਵੀ ਬਹੁਤ ਵਧੀਆ ਜੀ, ਜੇ ਪਰਮਾਤਮਾ ਦੀ ਕਿਰਪਾ ਨਾਲ ਸਿਹਤ ਬਣੀ ਰਹੇ, ਟਾਈਮ ਪਾਸ ਹੋਈ ਜਾਵੇ।
4: ਹਾਂਜੀ ਹਾਂਜੀ।
3: ਅੱਛਾ ਜੀ, ਗੀਤ ਦੱਸੋ ਅੱਜ ਕਿਹੜਾ ਕਲਾਕਾਰ ਚਲਾ ਦੀਏ?
4: ਮਾਨਕ ਦਾ ਸੁਣਾ ਦਿਓ ਜੀ।
3: ਪਹੁੰਚ ਗਿਆ ਜੀ ਤੁਹਾਡੇ ਤੱਕ ਗੀਤ। ਤੇਜਾ ਸਿੰਘ ਬਾਈ ਜੀ, ਪੁਰਾਣੇ ਗੀਤਾਂ ਦਾ ਹੀ ਸ਼ੌਂਕ ਰੱਖਦੇ ਹੋ?
4: ਹਾਂਜੀ ਪੁਰਾਣੇ ਹੀ ਸੁਣੀਂਦੇ ਆ ਜੀ।
3: ਲਓ ਪਹੁੰਚ ਗਿਆ ਜੀ ਤੁਹਾਡੇ ਤੱਕ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ ਚ ਇਹ ਗੀਤ। ਸ਼ੁਕਰੀਆ ਤੇਜਾ ਸਿੰਘ ਬਾਈ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਫਰਮਾਇਸ਼ੀ ਗੀਤ ਸੰਗੀਤ ਦਾ ਪ੍ਰੋਗਰਾਮ ਸ਼ਾਮ ਸੁਹਾਨੀ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਹੁਣ AIR ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਨਾਲ। ਇਸ ਵੇਲੇ ਸ਼ਾਮ ਦੇ 8:45 ਹੋ ਰਹੇ ਨੇ। ਹੁਣ ਪੇਸ਼

ਨਮਸਕਾਰ ਸਰੋਤਿਓ, ਗਜ਼ਲਾਂ ਦੀ ਮਹਿਫਿਲ 'ਚ ਆਪ ਸਭ ਦਾ ਸਵਾਗਤ ਕਰ ਰਹੀ ਹਾਂ ਮੈਂ, ਯਾਨੀ ਕਿ ਸੁਧਾ। ਹੁਣ 8:01 ਤੋਂ ਲੈ ਕੇ ਸ਼ਾਮ ਦੇ ਲਗਭਗ 8:44 ਤੱਕ ਅਸੀਂ ਆਨੰਦ ਮਾਣਾਂਗੇ ਖੂਬਸੂਰਤ ਗਜ਼ਲਾਂ ਦਾ। ਪ੍ਰੋਗਰਾਮ ਦੀ ਸ਼ੁਰੂਆਤ ਚੰਦਨ ਦਾਸ ਦੀ ਆਵਾਜ਼ 'ਚ ਗਾਈ ਹੋਈ ਇਸ ਗਜ਼ਲ ਦੇ ਨਾਲ ਕਰ ਰਹੇ ਹਾਂ। ਆਪ ਸਭ ਦੀ ਨਜ਼ਰ ਚੰਦਨ ਦਾਸ।

ਜਸਵੰਤ ਸਿੰਘ ਦੀ ਖੂਬਸੂਰਤ ਆਵਾਜ਼ 'ਚ ਤੁਸੀਂ ਆਨੰਦ ਮਾਣਿਆ ਇਸ ਗਜ਼ਲ ਦਾ। ਆਖਰੀ ਮੁਲਾਕਾਤ ਥੀ ਔਰ ਬੇਬਸੀ ਕਾ ਆਲਮ ਥਾ, ਆਖਰੀ ਮੁਲਾਕਾਤ ਥੀ ਔਰ ਬੇਬਸੀ ਕਾ ਆਲਮ ਥਾ, ਹਮ ਆਪਣੇ ਅਸ਼ਕ ਨਾ ਸੰਭਾਲ ਪਾਏ ਔਰ ਵੋ ਅਲਫਾਜ਼।

ਭੁਪਿੰਦਰ ਸਿੰਘ ਦੀ ਆਵਾਜ਼ 'ਚ ਗਾਈ ਹੋਈ ਗਜ਼ਲ ਦਾ ਆਨੰਦ ਆਪ ਸਭ ਨੇ ਮਾਣਿਆ। ਹੁਣ ਆਪ ਦੀ ਨਜ਼ਰ ਤਲਤ ਅਜ਼ੀਜ਼ ਦੀ ਖੂਬਸੂਰਤ ਆਵਾਜ਼, ਇਹ ਖੂਬਸੂਰਤ ਗਜ਼ਲ

ਆਓ ਹੁਣ ਆਨੰਦ ਮਾਣਦੇ ਹਾਂ ਡਾਕਟਰ ਬਸ਼ੀਰ ਬਦਰ ਦਾ ਕਲਾਮ ਨੀਨਾ ਅਤੇ ਰਾਜਿੰਦਰ ਮਹਿਤਾ ਦੀਆਂ ਆਵਾਜ਼ਾਂ 'ਚ।

ਇਸ ਦੇ ਨਾਲ ਹੀ ਮੈਨੂੰ ਸੁਧਾ ਨੂੰ ਦੋ ਇਜਾਜ਼ਤ। ਅੱਜ ਦੀ ਗਜ਼ਲਾਂ ਦੀ ਮਹਿਫਿਲ ਰੰਗੇ ਗਜ਼ਲ ਇੱਥੇ ਹੀ ਸਮਾਪਤ ਕਰਨ ਦੀ। ਨਮਸਕਾਰ। ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਰੰਗੇ ਗਜ਼ਲ ਦਾ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਕੁਝ ਹੀ ਪਲ ਬਾਅਦ ਸ਼ਾਮ ਦੇ ਠੀਕ 8:45 ਤੇ ਤੁਸੀਂ ਸੁਣੋਗੇ ਹਿੰਦੀ 'ਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। ਉਸ ਤੋਂ ਤੁਰੰਤ ਬਾਅਦ ਰਾਤ 9 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇਅ ਕੀਤਾ ਜਾਏਗਾ। ਚੰਦ ਪਲ ਕਰਦੇ ਹਾਂ ਇੰਤਜ਼ਾਰ।

0: ढलती जाए रात।
1: ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਨਾਲ। ਇਸ ਵੇਲੇ ਰਾਤ ਦੇ 11 ਵੱਜ ਚੁੱਕੇ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ ਹੁੰਦੀ ਹੈ। ਕੱਲ੍ਹ ਸਵੇਰ 5:55 'ਤੇ ਆਕਾਸ਼ਵਾਣੀ FM ਬਠਿੰਡਾ ਦੀ ਟੀਮ ਮੁੜ ਤੋਂ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਰਹੇਗੀ। ਤਦ ਤੱਕ ਲਈ ਦਵੋ ਇਜਾਜ਼ਤ। ਜੈ ਹਿੰਦ।